ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ

ਚਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲੇ ਹੋ ਰੂਪ ਕੇਤੀ ਦਾ ਤੇ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਵ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇ ਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ

ਚਾਹੇ। ਇਹੋ ਅੰਤ ਨਾ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵਡ ਉੱਚਾ ਹੋਵੈ ਕੋਇ, ਤਿਸ ਉੱਚੇ ਕਉ ਜਾਣੈ ਸੋਏ। ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ। ਕੇਤੇ ਖਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੁਖ ਸਦ ਮਾਰ। ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ। ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ। ਉਹ ਜਾਣੈ ਜੇਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ। ਆਖਹਿ ਸੇ ਭੇ ਕੇਈ ਕੇ, ਜਿਸਨੋ ਬਖਸੇ ਸਿਫਤ ਸਾਲਾਹ। ਨਾਨਕ ਪਾਤ ਸਾਹੀ ਪਾਤ ਸਾਹ, ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਬਾਨ। ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨੀਸਾਨ। ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲ ਅਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲਿਵਲਾਏ, ਆਖ ਹੈ ਵੇਦ ਪਾਠ ਪੁਰਾਣ। ਆਖ ਹੈ ਪੜੇ ਕਰ ਹੈ ਵਖਿਆਨ, ਆਖ ਹੈ ਬਰਮੇ ਆਖ ਹੈ ਇੰਦ। ਆਖ ਹੈ ਗੋਪੀ ਤੈ ਗੋਵਿੰਦ, ਆਖ ਹੈ ਈਸਰ ਆਖ ਹੈ ਸਿੱਧ। ਆਖ ਹੈ ਕੇਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ। ਆਖ ਹੈ ਸੁਰ ਨਰ ਮੁਨ ਜਨ ਸੇਵ, ਕੇਤੇ ਆਖ ਹੈ ਆਖਣ ਪਾਹੇ। ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇਹੇ। ਤਾ ਆਖ ਨਾ ਸਕਹਿ ਕੇਈ ਕੇ, ਜੇਵਡ ਭਾਵੈ ਤੇਵਡ ਹੋਏ। ਨਾਨਕ ਜਾਣੈ ਸਾਚਾ ਸੋਏ,

ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਅਨ, ਕਿਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਣ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ, ਚਲਾਵਹਿ ਲਿਖੇ ਆਵਹਿ ਭਾਗ, ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਉਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ, ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼, ਏ ਤੋਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ, ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੇ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ,
नानक उत्तम नीच ना कोए राति रुति थिति वार पवन पानी अग्नि पाताल तिस विच धरती थाप रखी धर्मसाल तिस विच जी जुगत के रंग तिन के नाम अनेक अनंत करमी करमी होए विचार सच्चा आप सच्चा दरबार तिथै सोहन पंच परवान

ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਜੈ ਮਹਾ ਪਿਆਨ ਦੂਤ ਜਮ ਦਲਾਇ, ਜੈ ਮੁਸ਼ਕਲ ਹੋ ਵੈ ਅਤ ਪਾਰੀ, ਅਨਕ ਪੁਨ ਚਰਨ ਕਰਤ ਨਹੀਂ ਤਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਲਾਗ ਕਰੋਰੀ ਬੰਦ ਨ ਪਰੈ, ਅਨਕ ਮਾਇਆ ਰੰਗ ਤਿਖ ਨ ਬੁਝਾਵੈ, ਜੈ ਮਾਰਗੇ ਜਾਤ ਅਕੇਲਾ, ਐਸਾ ਨਾਮ ਮਨ ਸਦਾ ਧਿਆਈਐ, ਛੂਟਤ ਨਹੀਂ ਕੋਟ ਲਖ ਬਾਹੀ, ਅਨਕ ਬਿਗੰਜੈ ਆਏ ਸੰਘਾਰੈ।

0: ਵਿੱਚ
1: ਨਾਨਕ ਨਾਮ ਉਤਰੇ ਪਤਿਤ ਪਉ ਮੂਚ
0: ਬਹੁਤ ਸਿਆਣਪ ਜਮਕਾ ਪਉ ਵਿਆਪੈ
1: ਅਨੇਕ ਜਤਨ ਕਰਿ ਸੰਨਾ ਧਰਾਪੈ
0: ਭੇਖ ਅਨੇਕ ਅਗਨੇ ਬੁਝੈ
1: ਕੋਲ ਪਾਪ ਦਰ ਗਏ ਨੇ ਸੀਜੈ
0: ਛੂਟਸ ਨਾਹੀ ਉਪਿਆਲ
1: ਹੋਏ ਵਿਆਪੈ ਮਾਇਆ ਜਾਲ
0: ਅਵਰ ਕਰਤੂ ਸਗਲੀ ਜਮ

ਸਿਗਾਰਿਆ ਬਾਰ ਬਿਵਤਾ ਤੁਝੇ ਪਿਆਰੇ ਦੂਧ ਬਿਰਧ ਪਿਆਊ ਪ੍ਰਸਾਕ ਸੈਨ ਇਹ ਨਿਰਗੁਣ ਗਨ ਕਛੁ ਨ ਬੂਜੈ ਜੈ ਪ੍ਰਸਾਦ ਤਾਰੂ ਪਰ ਸੁਖ ਵਸੈ ਜੈ ਪ੍ਰਸਾਦ ਪੀ ਵੈ ਸੀਤਲ ਜਲਾ ਜੈ ਪ੍ਰਸਾਦ ਭੋਗੇ ਸਵਰਸਾ ਦੀਨੇ ਹਸਤ ਪਾਵ ਕਰਨੇ ਤਰਸਨਾ

ਜੈ ਪ੍ਰਸਾਦ ਤੇਰੇ ਸਗਲ ਚਿੰਦਰ ਟਾਕੇ ਜੈ ਪ੍ਰਸਾਦ ਤੁਝਕੋ ਨਾ ਪਹੁੰਚਾ ਜੈ ਪ੍ਰਸਾਦ ਪਾਈ ਦੁਰਲਭ ਦੇ ਜੈ ਪ੍ਰਸਾਦ ਭੁੱਖਨ ਪੈਰੀ ਜੈ ਜੈ ਪ੍ਰਸਾਦ ਅਸਵਹਤ ਸਵਾਰੀ ਜੈ ਪ੍ਰਸਾਦ ਬਾਗ ਮਿਲਖ ਤਨਾ ਜਿਨ ਤੇਰੀ ਮਨ ਬੰਤ ਬਨਾਈ ਤਿਸੇ ਧਿਆਏ ਜੋ ਇਕ ਲਖ ਜੈ ਪ੍ਰਸਾਦ ਕਰੇ ਪੁੰਨ ਬਹੁਦਾਨ ਜੈ ਪ੍ਰਸਾਦ ਤੂੰ ਆਚਾਰ ਬਿਹਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਜੈ ਪ੍ਰਸਾਦ ਤੇਰੀ ਨਿੱਕੀ ਜਾਤ ਜੈ ਪ੍ਰਸਾਦ ਤੇਰੀ ਪੱਤਰ ਹੈ ਜੈ ਪ੍ਰਸਾਦ ਸੁਨੇ ਕਰਨਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਹਸਤ ਕਰ ਚਲ।

0: ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ,
1: ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ,
0: ਸਾਧ ਕੇ ਸੰਗ ਗੋਚਰ ਮੇਲਾ ਹੈ,
1: ਸਾਧ ਕੇ ਸੰਗ ਸਦਾ ਪਰ ਪੁਣੇ,
0: ਸਾਧ ਕੇ ਸੰਗ ਆਵੇ ਬਸ ਪੰਚਾ,
1: ਸਾਧ ਸੰਗ ਅਮਰਤ ਰਸ ਪੁੰਚਾ,
0: ਸਾਧ ਸੰਗ ਹੋਏ ਸਭ ਕੀ ਰੇਨ,
1: ਸਾਧ ਕੇ ਸੰਗ ਮਲੋਹਰ ਪੈ,
0: ਸਾਧ ਕੇ ਸੰਗ ਨਾ ਕਤ ਹੁੰਤਾਵੇ,
1: ਸਾਧ ਸੰਗ ਸਥਿਤ ਮਨ ਪਾਵੇ,
0: ਸਾਧ ਕੇ ਸੰਗ ਮਾਇਆ ਤੇ ਪਿੰਨ,
1: ਸਾਧ ਸੰਗ ਨਾਨਕ ਪ੍ਰਭ ਸੁਖ ਪ੍ਰਸੰਨ,
0: ਸਾਧ

ਕਈ ਕੋਟ ਪੰਕੀ ਸਰਪ ਪਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਸਸੀਅਰ ਸੂਰ ਨਖੇਤਰ, ਸਗਲ ਸਮਗਰੀ ਆਪਣੇ ਸੂਤਾਰ।

ਕਰਾਵਣ ਕਰਨ ਯੋਗ ਖਿਨ ਮੈਂ ਥਾਪ ਥਾਪ ਨਾਰਾ ਹੁਕਮੇ ਤਾਰਾ ਦਰ ਰਹਾਵੈ ਹੁਕਮੇ ਉੱਚ ਨੀਚ ਵਿਵਹਾਰ ਕਰ ਕਰ ਦੇਖ।

ਪ੍ਰਭਾ ਵੇ ਤਾਂ ਪਤ ਉਧਾਰ ਦੋਹਾਂ ਸਿਰਿਆ ਕਾ ਆਪ ਸੁਆਮੀ ਜੋ ਪਾਵੇ ਸੋ ਕਾਰ ਕਰਾਵੇ ਕੌਮਾਨਿਕ ਤੇ ਕਿਆ ਹੋਇਆ।

ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਤਟ ਤੀਰਥ ਇਸਨਾਨ, ਕਬੂ ਕੀਟਾ ਉਤ ਪਤੰਗ ਹੋਏ ਜੀਆ, ਨਾਨਾ ਰੂਪ ਜਿਉ ਸੁਹਾਗੀ ਦਿਖਾਵੇ।

ਪਸ ਕੋ ਕਰਮੰਤ ਕਹਾਵੈ, ਧਨ ਭੂਮਿਕਾ ਜੋ ਕਰੇ ਗੁਮਾਨ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਧਨਵੰਤਾ ਹੋਏ ਘਰ ਗਰਬਾਵੈ, ਬਾਲਸ ਕਰਮਾਨ ਕੂ

ਗੁਰ ਪ੍ਰਸਾਦ ਜਾ ਕਾ ਮਿਟੇ ਅਪਮਾਨ, ਕੋਟ ਕਰਮ ਕਰੇ ਹਉ ਤਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਅਣਕ ਜਤਨ ਕਰ ਆਤਮ।

0: ਸੁਭਾਵੇ ਸੋਈ ਠਿਆ।
1: ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ,
0: ਸੰਤ ਕੇ ਦੁਖੀ ਕੋ ਦਰ ਗਏ ਮਿਲੇ ਸਜਾਏ।
1: ਸੰਤ ਕਾ ਦੁਖੀ ਸਦਾ ਸਹਿਕਾਈਐ,
0: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਸੰਤ ਕਾ
0: ਦੁਖੀ ਚਲੈ ਨਰਾਸਾ।
1: ਸੰਤ ਕੇ ਦੁਖ ਨਾ ਤ੍ਰਿਸ਼ਟਾ ਕੋਏ,
0: ਐਸਾ ਭਾਵੇ ਤੈਸਾ ਕੋਈ ਹੋਏ।
1: ਹੋਇਆ ਕਿਰਤਨਾ ਮੇਟੈ ਕੋਏ,
0: ਨਾਨਕ ਜਾਣੇ ਸੱਚਾ ਸੋਏ।
1: ਸਭ

ਜਬ ਦੇਖੋ ਤਾਂ ਸਭ ਕਿਛ ਮੂਲ, ਨਾ ਕਿਛ ਜਨਮੈ ਨਾ ਕਿਛ ਮਾਰੈ, ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ

ਜੋ ਪ੍ਰਭ ਆਪਣੀ ਸੇਵਾ ਲਾਇਆ ਨਿੱਕੀ ਕੀਰੀ ਮੈਂ ਕਲ ਰੱਖੈ ਜਿਸ ਕਾ ਸਾਸਨ ਕਾਟ ਤੇ ਆਪ ਮਨ ਯਤਨ ਕਰਤ ਬਾਪਾ।

ਭਗਤ ਬੰਦਨ ਨਿਤ ਕਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਇਹੋ ਹਰ ਰਸ ਪਾਵੇ ਜਨ ਕੋਏ।

ਨਿਰਗੁਣੇ ਆਪ ਸਰਗੁਣ ਪੀ ਉਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਹਰ ਬਿੰਦੂ ਜਾ ਨਾਹੀ ਕੋਏ ਓਤ ਪੋਤ ਰਵੇ ਓਤ

ਆਪਣ ਚਲ ਤਾਪ ਕਰਨੇ ਹਾਰੇ ਅਬਨਾਸੀ ਸੁਖੇ ਆਪਣੇ ਆਸਨ ਜਬ ਪੂਰਨ ਕਰਤਾ ਪ੍ਰਸੋਏ ਜਬ ਅਭਗਿਤ ਗੋਚਰ ਪ੍ਰਵੇਕਾ ਜਬ ਨਾਥ ਨਿਰੰਜਨ।

0: ਗਿਆਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਪਰ ਨਰ ਅਮੰਡ
1: ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਤਲ ਮਦਾਮ
0: ਅਨਸ਼ਿਜ ਅੰਗ ਆਸਨ ਅਪੰਗ ਉਪ

ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਸਿੱਖ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਕੀਤੇ ਹਨ। ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਸੁੱਧ ਸਪਸ਼ਟ ਗੁਰਬਾਣੀ ਦਾ ਉਚਾਰਨ ਕਰਵਾਉਣਾ ਮਨ ਦੀ ਇਕਾਗਰਤਾ ਦੇ ਨਾਲ ਬਾਣੀ ਪੜ੍ਹਨ ਦੀ ਆਪ ਜੀ ਨੇ ਦਾਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ
ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ। ਕਰੋ ਕਿਰਪਾ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਆਪ ਜੀ ਦੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚਾਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਗੇ ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਵਦੇ

ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ

ਮਿਥਿਆ ਮੋਹ ਬੰਧ ਹੈ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ

तरत विकार दो कर चारत राम रतन रिद तिल नहीं तारत।

ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ।

ਨਰਕ ਨ ਜਾਈਏ, ਜੀਉ ਪਿੰਡ ਸਭ ਤਿਸ ਦਾ ਦੇਖਾ ਜੇ ਆਖ ਗਵਾਈਏ, ਜੇ ਲੋੜੇ ਚੰਗਾ ਆਪਣਾ ਕਰ ਪੁਨਹੋ ਨੀਚ ਸਦਾਈਏ, ਜੇ

ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗਜੀ

ਜਿਸ ਤੂੰ ਦੇ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲੀਏ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾ ਜੰਮਣ।

ਸਤਿਗੁਰ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰੀਆਈਆਂ ਜਾ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਦੇਖੈ ਕੀਤਾ ਆਪਣਾ ਤਰਕ ਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨ

ਕਰਣਾ ਕੀਓ ਕਲਿਆਪੇ ਹਿਤੈ ਧਾਰੀ ਹੈ ਦੇਖੈ ਕੀਤਾ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣਾ ਹੱਥੀ ਆਪਣਾ

ਨਾਰੀ ਪੰਚਮ ਹਰਖ ਦਿਸਾਖ ਸੁਨਾਵ ਹੈ ਬੰਗਾਲਮ ਮਦ ਮਾਧਵ ਗਾਵ ਹੈ ਲਲਿਤ ਬਿਲਾਵ ਲਗਾਵ ਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੀ ਗਾਵਹਿ ਗਾਇਨ ਪਾਤਰ ਦੁਤੀਆ ਮਾਲਕੋ ਸਕਾ ਲਪ ਹੈ ਸੰਗ ਰਾਗਨੀ ਪਾ ਚੌਥਾ ਪਹਿ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀ ਏ ਪਾਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖੋਖਟ ਔ ਭਵਰਾ ਨਦ ਗਾਈ ਅਸ਼ਟ ਮਾਲ ਕੌਸਕ ਸੰਗ ਲਾਈ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰਿਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਪਾਰ ਜਾ ਸੰਗ ਲਾਈ ਪੰਚ ਵਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਵਾਨ ਅਵਾਹਿ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਅਗੂਜਰੀ ਸੰਗ ਦੀਪਕ ਕੇ ਥਾਪ

ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈ ਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸਭ ਗਾਵ ਹੋ ਹਰੀ ਪੀਰਾ ਮਨ ਜਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ।

ਕਹੁ ਨਾਨਕ ਸਭ ਕੋਈ ਨਾਉ ਨਾ ਜਾਣ ਮੇਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨਾਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ।

ਬੰਦਗੀ ਧੰਨ ਧੰਨ ਬਾਬਾ ਫਰੀਦ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਫਰੀਦਕੋਟ ਦੀਆਂ ਸੰਗਤਾਂ ਇਲਾਕੇ ਦੀਆਂ ਅਤੇ ਕੈਲਗਰੀ ਦੀਆਂ ਸੰਗਤਾਂ ਵੱਲੋਂ ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਅਖੰਡ ਜਾਪ ਆਰੰਭ ਹੋਏ ਆਪ ਜੀ ਦੀ ਕਿਰਪਾ ਸਦਕਾ ਭੋਗ ਪਾਏ ਗਏ ਪਾਠੀ ਸਿੰਘਾਂ ਕੋਲੋਂ ਪਾਠ ਕਰਦਿਆਂ ਭੋਗ ਪਾਉਂਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਕਿਰਪਾ ਕਰਨੀ ਫਰੀਦਕੋਟ ਦੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਇਸੇ ਹੀ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਦੇਗਾਂ ਦੀ ਸੇਵਾ ਨਿਭਾਈ ਜਾ ਰਹੀ ਸੇਵਕਾਂ ਦੀਆਂ ਸੇਵਾਵਾਂ ਭਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਧੰਨ ਧੰਨ ਬਾਬਾ ਫਰੀਦ ਸਾਹਿਬ ਜੀ ਆਪ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਅੰਗੀਕਾਰ ਕਰਾਏ ਲੋਕ ਪਰਲੋਕ ਸੇਵਕਾਂ ਦੇ ਪਰਦੇ ਢੱਕਣੇ ਜੀ ਹਰਜਿੰਦਰ ਸਿੰਘ ਕੁਲਵਿੰਦਰ ਕੌਰ ਤਿੰਨਾਂ ਵੱਲੋਂ ਸੰਤਾਨ ਦੀ ਪ੍ਰਾਪਤੀ ਵਾਸਤੇ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਦੇਗਾਂ ਦੀ ਸੇਵਾ ਨਿਭਾਈ ਜਾ ਰਹੀ ਸੇਵਕਾਂ ਦੀ ਸੇਵਾਵਾਂ ਭਿਟਾਵਾਂ ਦਰ ਪ੍ਰਵਾਨ ਕਰਨੀਆਂ ਭਾਵਨਾ ਨੂੰ ਭਾਗ ਲਾਣਾ ਜੀ ਸੇਵਕਾਂ ਦੇ ਕਾਰਜ ਰਾਸ ਕਰਨੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਕੀ ਵਾਰ ਦੇ ਭੋਗ ਦੀ ਅਰਦਾਸ ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਕਿਰਪਾ ਕਰੋ ਹੁਕਮਨਾਮੇ ਦੀ ਦਾਤ ਬਖਸ਼ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ ਅਤੇ ਦਿਨ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਆਗਿਆ ਬਖਸ਼ੋ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾਕੈ ਹਾਥ ਮੈਂ, ਸੋ ਹਮਰੀ ਰਛਿਆ ਕਰਹੀ, ਸੋ ਹਮਰੀ ਰਛਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਦਿਲੋਂ ਮੁਹੱਬਤ ਜਿਨ੍ਹਾਂ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ ਖੁਦਾਈ ਰੰਗ ਦੀਦਾਰ ਕੈ, ਵਿਸਰਿਆ ਜਿਨ੍ਹਾਂ ਨਾਮ ਤੇ ਭੂਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਤੇ, ਤਿੰਨ ਧਨ ਜਣਿੰਦੀ ਮਾਉ ਆਏ ਸਫਲ ਸੇ, ਪਰਵਦਗਾਰ ਆਗਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰ, ਤੇਰੀ ਪਨਹ ਖੁਦਾਈ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜਾ ਬੰਦਗੀ, ਤੇਰੀ ਪਨਹ ਖੁਦਾਈ ਤੂੰ ਬਖਸ਼ੰਦਗੀ।

ਅਹਨਿਸ ਸਹਿਜ ਸੁਭਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਤੁਧ ਡਿਠਾ ਸੱਚੇ ਪਾਤਸ਼ਾਹ ਮਲ ਜਨਮ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦਾ ਜਿਸ ਪਾਸ ਬੈਠਿਆ ਸੋਹੀ ਸਭਨਾ ਜਿਸ ਪਾਸ

ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ

ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ

ਤਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਧੰਨ ਧੰਨ ਬਾਬਾ ਫਰੀਦ ਸਾਹਿਬ ਤਿੰਨਾਂ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਬਾਬਾ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਜਾਂਦੀ ਹੈ। ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸੋ ਗੁਰੂ ਸਾਹਿਬ ਦੀ ਕਿਰਪਾ ਹੈ ਇਹਨਾਂ ਪਰਿਵਾਰਾਂ ਦੇ ਉੱਤੇ ਜੋ ਬਾਬਾ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਨਾਲ ਮਨਾ ਰਹੇ ਨੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਅਸੀਂ ਆਪਣੇ ਗੁਰੂਆਂ ਦੇ ਸ਼ਹੀਦਾਂ ਦੇ ਭਗਤਾਂ ਦੇ ਦਿਨ ਜਦੋਂ ਮਨਾਉਂਦੇ ਹਾਂ ਫਿਰ ਗੁਰੂ ਸਾਹਿਬ ਕਹਿੰਦੇ ਨੇ ਪੁੱਤਰਾਂ ਤੋਂ ਅਸੀਂ ਸਪੁੱਤਰ ਬਣਦੇ ਹਾਂ। ਸੋ ਪਰਿਵਾਰ ਭਾਗਾਂ ਵਾਲੇ ਨੇ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਬਾ ਜੀ ਦਾ ਆਗਮਨ ਪੁਰਬ ਮਨਾ ਰਹੇ ਨੇ। ਸੋ ਬਾਬਾ ਜੀ ਦੇ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਣ ਜੀ। ਹੁਣ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਿਕਾਰਯੋਗ ਸਤਿ ਸ੍ਰੀ ਅਕਾਲ। ਸਤਿਕਾਰਯੋਗ ਬਾਬਾ ਫਰੀਦ ਸਾਹਿਬ ਜੀ ਦੇ ਆਗਮਨ, ਗੁਰਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਬਾਬਾ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਪਰਿਵਾਰਾਂ ਵੱਲੋਂ, ਗੁਰੂ ਕੀਆਂ ਸਰਬੱਤ ਸੰਗਤਾਂ ਵੱਲੋਂ ਬਹੁਤ ਵੱਧ ਚੜ੍ਹ ਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ। ਸਤਿਗੁਰ ਕਿਰਪਾ ਕਰਨ, ਸਭਨਾਂ ਨੂੰ ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਦਾ ਦਾਨ ਬਖਸ਼ ਕੇ ਨਿਵਾਜਣ, ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਬਾਬਾ ਜੀ ਦੀ ਬਾਣੀ ਪੜ੍ਹਦਿਆਂ ਫੁੱਲਾਂ ਹੋ ਜਾਂਦੀਆਂ ਨੇ। ਆਪ ਸੰਗਤ ਨੇ ਗੁਰੂ ਸਾਹਿਬ ਜੀ ਨੇ ਸੀਸ ਤੇ ਹੱਥ ਰੱਖ ਕੇ ਅਗਾਂਹ ਵਾਸਤੇ ਅਰਦਾਸ, ਸੱਚੇ ਪਾਤਸ਼ਾਹ ਬਾਣੀ ਸੁਧ ਅਸਪਸ਼ਟ ਪੜ੍ਹਨ ਦੇ ਬਲ ਬਖਸ਼ ਕਰਨ। ਫੁੱਲਾਂ ਦੀ ਖਿਮਾ ਅਗਲਾ ਸਮਾਂ ਗਿਆਨੀ ਜੀ ਆਪ ਜੀ ਨਾਲ ਸਾਂਝ ਪਾ ਰਹੇ ਨੇ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਸ਼ਲ ਕਰਨਾ ਨਿਦਾਨ ਜਹਰ ਹਜੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਬਾਲੀਏ ਕੁਲ ਆਲਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਾਰਨ ਕਰਵਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ, ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਬਾਬਾ ਫਰੀਦ ਜੀ ਦੀ ਗੁਰਬਾਣੀ ਦਾ ਸ਼ਬਦ ਹੈ, ਫਰੀਦਾ ਸਾਹਿਬ ਦੀ ਕਾ ਚਾਕਰੀ ਦਿਲ ਦੀ ਲਾਹੇ ਪ੍ਰਾਂਦ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੇ ਰਾਂਦ। ਗੁਰੂ ਪਿਆਰੀ ਸਾਧ ਸੰਗਤ ਜੀ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੂਰਨਤਾ ਦੀ ਅਰਦਾਸ ਹੋਈ ਹੈ, ਜੋ ਕਿ ਫਰੀਦਕੋਟ ਦੇ ਇਲਾਕੇ ਦੀਆਂ ਸੰਗਤਾਂ ਅਤੇ ਕੈਲਗਰੀ ਦੀਆਂ ਸਿੱਖ ਸੰਗਤਾਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਹਨ। ਨਾਲ ਹੀ ਪਿਛਲੇ ਦਿਨਾਂ ਤੋਂ ਹੀ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਇਹਨਾਂ ਸੰਗਤਾਂ ਵੱਲੋਂ ਹੀ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਕੀਤੀ ਜਾ ਰਹੀ ਹੈ। ਸਾਰੇ ਹੀ ਵੱਡੇ ਭਾਗਾਂ ਵਾਲੇ ਹਨ ਜੋ ਹਰ ਸਾਲ ਸੇਵਾ ਨਿਭਾਉਂਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਨੂੰ ਆਪਣੇ ਦਰੋਂ ਘਰੋਂ ਗੁਰਮਤ ਦੀਆਂ ਦਾਦਾਂ ਨਾਲ ਬਖਸ਼ਣ। ਬਾਬਾ ਸ਼ੇਖ ਫਰੀਦ ਜੀ ਦਾ ਜਨਮ ਪਾਕਿਸਤਾਨ ਮੁਲਤਾਨ ਸ਼ਹਿਰ ਦੇ ਜ਼ਿਲ੍ਹਾ ਮੁਲਤਾਨ ਹੈ ਕੋਠੀ ਵਾਲੇ ਪਿੰਡ ਦੇ ਵਿੱਚ ਹੋਇਆ। ਜਦੋਂ ਆਪਾਂ ਗੁਰਬਾਣੀ ਸੁਣਦੇ ਹਾਂ ਬਾਬਾ ਫਰੀਦ ਜੀ ਦੀ, ਜਾਂ ਸ਼੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਆਉਂਦੇ ਹਨ, ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਦੇ ਹਨ ਅਤੇ ਮਨ ਨੂੰ ਟੁੰਬਦੀ ਵੀ ਹੈ। ਬਾਬਾ ਜੀ ਦਾ ਪੂਰਾ ਨਾਮ ਜਿਸ ਤਰ੍ਹਾਂ ਉਹਨਾਂ ਦੇ ਕੌਮ ਦੇ ਵਿੱਚ ਪਹਿਲਾਂ ਲਿਆ ਜਾਂਦਾ ਸੀ, ਬਾਅਦ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੀ ਬਾਣੀ ਇਕੱਤਰ ਕੀਤੀ, ਹਜ਼ਰਤ ਸ਼ੇਖ ਫਰੀਦ ਉਦੀਨ ਮਸੂਦ ਗੰਜ ਸ਼ੱਕਰ। ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਅੱਜ ਦੇ ਦੀਵਾਨ ਸਮਰਪਿਤ ਹਨ। ਹੁਣ ਕੁਝ ਮਿੰਟਾਂ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਰਣਬੀਰ ਸਿੰਘ ਜੀ ਪਰਮਾਰ ਜੋ ਆਪ ਜੀ ਨੂੰ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਨ, ਆਪ ਜੀ ਦੇ ਰੂਬਰੂ ਹੋਣ ਜਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਚਰਨਾਂ ਵਿੱਚ ਸ਼ੋਭਿਤ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਅਤੇ ਖਾਸ ਕਰਕੇ ਫਰੀਦਕੋਟ ਦੀਆਂ ਸੰਗਤਾਂ ਜਿਨ੍ਹਾਂ ਨੇ ਉੱਦਮ ਕੀਤਾ, ਸ੍ਰੀ ਅਖੰਡ ਪਾਠ ਸਾਹਿਬਾਂ 'ਚ ਸੇਵਾ ਕੀਤੀ, ਲੰਗਰਾਂ ਦੀ ਸੇਵਾ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ, ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਜਾਣਕਾਰੀ ਸਾਂਝੀ ਕਰਨੀ ਹੈ ਕਿ ਨਵੰਬਰ 1984 ਦੇ ਵਿੱਚ ਜੋ ਦਿੱਲੀ ਦੇ ਵਿੱਚ ਅਤੇ ਹੋਰ ਆਲੇ ਦੁਆਲੇ ਖੇਤਰਾਂ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਅਤੇ ਹਰ ਸਾਲ ਦੀ ਤਰ੍ਹਾਂ 28ਵਾਂ ਜਿਹੜਾ ਸਿੱਖ ਨੇਸ਼ਨ ਵੱਲੋਂ ਬਲੱਡ ਕੈਂਪ ਲਾਏ ਜਾਂਦੇ ਨੇ। ਇਹ ਇੱਕ ਗਲੋਬਲ ਮੂਵਮੈਂਟ ਬਣ ਚੁੱਕੀ ਹੈ, ਵੱਖ ਵੱਖ ਮੁਲਕਾਂ ਦੇ ਵਿੱਚ, ਵੱਖ ਵੱਖ ਸ਼ਹਿਰਾਂ ਦੇ ਵਿੱਚ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਇਸ ਕੈਂਪ ਦਾ ਆਯੋਜਨ ਕੀਤਾ ਜਾਂਦਾ ਬਲੱਡ ਸਰਵਿਸਿਜ਼ ਦੇ ਨਾਲ। ਕੈਲਗਰੀ ਦੇ ਵਿੱਚ ਵੀ ਨਵੰਬਰ ਮਹੀਨੇ ਦੇ ਵਿੱਚ ਅੱਗੇ ਪਹਿਲਾਂ ਇੱਕ ਕੈਂਪ ਤੋਂ ਸ਼ੁਰੂ ਕੀਤਾ ਸੀ, ਫਿਰ ਦੋ, ਇਸ ਵਾਰ ਪਹਿਲੀ ਵਾਰ ਹੋਇਆ ਤਿੰਨ ਕੈਂਪ ਲੱਗਣ ਜਾ ਰਹੇ ਨੇ। 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਇਹ ਸੈਚਰਡੇ ਬਣਦਾ ਹੈ। ਇਹ ਰੋਇਲ ਹੋਟਲ ਦੇ ਵਿੱਚ ਰੋਇਲ ਹੋਟਲ ਕੈਲਗਰੀ ਦੇ ਵਿੱਚ ਜਿਹੜਾ ਕਿ 2828 ਸਟਰੀਟ ਬਾਰਲੋ ਦੇ ਨਾਲ ਪੈਂਦਾ ਉੱਥੇ ਲਾਏ ਜਾਣਗੇ ਅਤੇ ਇਹਦਾ ਜਿਹੜਾ ਸਮਾਂ ਹੈ ਉਹ 9 to 3 ਵਜੇ ਤੱਕ ਹੋਵੇਗਾ ਅਤੇ ਵਲੰਟੀਅਰ ਅਗਲੇ ਵੀ ਕਿੱਥੇ ਆਉਣਗੇ ਰਜਿਸਟਰ ਵੀ ਕਰਨਗੇ ਅਤੇ ਤੁਸੀਂ ਬਲੱਡ ਸਰਵਿਸ ਦੀ ਵੈਬਸਾਈਟ 'ਤੇ ਜਾ ਕੇ ਵੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ ਸਿੱਖ ਨੇਸ਼ਨ ਦੇ ਅੰਡਰ ਅਤੇ ਉਹ ਤੁਹਾਨੂੰ ਆਟੋਮੈਟਿਕ ਇਹਦੇ ਵਿੱਚ ਪਾ ਦੇਣਗੇ ਅਤੇ ਜ਼ਰੂਰ ਵੱਧ ਤੋਂ ਵੱਧ ਜਿਹੜਾ ਯੋਗਦਾਨ ਪਾਇਓ ਇਹਦੇ ਵਿੱਚ ਕਿਉਂਕਿ ਐਤਕੀ 3 ਕੈਂਪ ਕੀਤੇ ਨੇ ਸੰਗਤਾਂ ਕਾਫੀ ਹੋ ਜਾਂਦੀਆਂ ਸੀ ਅਤੇ ਉਹ 2 ਕੈਂਪਾਂ ਦੇ ਵਿੱਚ ਉਹਦਾ ਪ੍ਰਬੰਧ ਨਹੀਂ ਸੀ ਕੀਤਾ ਜਾ ਸਕਦਾ ਅਤੇ ਬਾਕੀ ਹੋਰ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਬਲਵਿੰਦਰ ਸਿੰਘ ਕਾਲੋਂ 617-90-45 ਮਨਜੀਤ ਸਿੰਘ ਸੂਰੀ 403-605-604 ਅਤੇ ਅਗਲੇ ਵੀਕ ਸਾਰੇ ਸਿੰਘ ਇੱਥੇ ਆਉਣਗੇ ਰਜਿਸਟਰੇਸ਼ਨ ਵੀ ਕਰਨਗੇ ਅਤੇ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਦੇਣਗੇ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਰਣਵੀਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੈ ਕਥਾ ਵਿਚਾਰ ਦਾ। ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣ ਜਾ ਰਹੇ ਹਨ ਪੰਥ ਵਿਦਵਾਨ ਨਾਮ ਬਾਣੀ ਦੇ ਰਸੀਏ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਗੁਰਮੇਲ ਸਿੰਘ ਜੀ। ਆਓ ਸੰਗਤ ਜੀ, ਇਹਨਾਂ ਪਾਸੋਂ ਆਪਾਂ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਵਾਹਿਗੁਰੂ

ਪਰਮ ਸਨਮਾਨ ਯੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ

0: গুরু অজেব নি বলে, দুজি বার তে নি বলে, আস রাখদা ভাই তিজি বার তে গুরু দা নাম লে দিওগে, আস রাখদা। বলো গা জকে
1: আদ সাহেব শ্রী গুরু,
0: শব্দ গুরু, আদ গুরু গ্রন্থ সাহেব মহারাজ জি দি পাবন পবিত্র হজুরি অন্দর ছত্র ছায়া হেঠ গুরু কি সাজি অতে নিবাজী হই গুরু প্যারি গুরু সবারি অতি সৎকার যোগ সাধ সঙ্গত জি সতগুরাং দি অপার অপার বখশিশ প্রাপ্ত হই হ্যায় গুরু দরবার বিচ সজ করকে অজ দা দিহাড়া বিশেষ করকে গুরসঙ্গতাং মাই ভাই ফরিদকোট এলাকা অতে সমূহ সঙ্গতাং অতে প্রবন্ধক সাহেবানা দে সংযোগ দা সদকা বাবা জি বাবা ফরিদ সাহেব জি সুফি দরবেশ ਤਿੰਨਾਂ ਦਾ ਆਗਮਨ ਪੁਰਬ ਬਹੁਤ ਹੀ ਪਿਆਰ ਵਿੱਚ ਮਨਾਉਣ ਦਾ ਯਤਨ ਕਰ ਰਹੇ ਹੋ। ਗੁਰੂ ਕੀ ਅਪਾਰ ਕਿਰਪਾ ਹੈ, ਤੁਹਾਡੀ ਇਕਾਗਰਤਾ ਬਣੀ ਹੈ, ਹੋਰ ਬਣ ਜਾਵੇ ਫਤਿਹ ਬੁਲਾਉਣ ਤੋਂ ਪਹਿਲਾਂ। ਇੱਕ ਕਵਿਤ ਸਾਂਝਾ ਕਰਦਿਆਂ ਕਿਤੇ ਥੋੜ੍ਹਾ ਜਿਹਾ ਵੀ ਅੰਦਰ ਦਾ ਟਕਾ ਬਣ ਗਿਆ ਤੇ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਵੇਗਾ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਪਿਆਰਾ ਬੋਲ ਜੇ, ਕਹਿੰਦੇ ਤਨਕ ਹੀ ਜਾਮਣ ਕੈ ਦੁਗਧ ਦੱਦ ਹੋਤ ਜੈਸੇ, ਤਨਕ ਹੀ ਕਾਂਜੀ ਪਰ ਦੂਧ ਫਾਟ ਜਾਤ ਹੈ। ਇਕਾਗਰਤਾ ਬਣਾਉਣ ਵਾਸਤੇ ਮੈਂ ਬਚਨ ਲਿਆ। ਦੁੱਧ ਦਾ ਪਤੀਲਾ ਭਰਿਆ ਹੋਵੇ, ਬਰਤਨ ਭਰਿਆ ਹੋਵੇ, ਉਹਨੂੰ ਦਹੀਂ ਜਮਾਉਣ ਵਾਸਤੇ ਜਾਗ ਕਿੰਨੀ ਕੁ ਲਾਉਣੀ ਪੈਣੀ ਹੈ? ਥੋੜ੍ਹੀ ਲਾਉਣੀ ਪੈਣੀ ਹੈ। ਔਰ ਭਰਿਆ ਹੋਇਆ ਬਰਤਨ ਉਹਦੇ ਮੁਤਾਬਕ ਉਹ ਦੁੱਧ ਦਾ ਦਹੀਂ ਬਣ ਜਾਵੇਗਾ। ਅਗਰ ਉਸੇ ਦੁੱਧ ਦੇ ਵਿੱਚ ਭੁਲੇਖੇ ਨਾਲ ਕਾਂਜੀ ਪੈ ਜਾਵੇ ਤੇ ਫਿਰ ਕੀ ਹੋਵੇਗਾ? ਦੁੱਧ ਫਟ ਜਾਏਗਾ। ਥੋੜੀ ਜਿਹੀ ਇਕਾਗਰਤਾ ਬਣ ਗਈ ਤੇ ਕਿਰਪਾ ਫਰੀਦ ਸਾਹਿਬ ਜੀ ਦੀ ਵਰਤ ਰਹੀ ਹੈ ਤੇ ਹੋਰ ਵਰਤ ਜਾਣੀ ਹੈ, ਤੇ ਫਟਿਆ ਹੋਇਆ ਦੁੱਧ ਕਿਸੇ ਵੀ ਕੰਮ ਨਹੀਂ ਆਉਂਦਾ। ਤਨਕ ਹੀ ਜਾਮਣ, ਜਾਮਣ ਲੱਸੀ, ਤਨਕ ਹੀ ਜਾਮਣ ਕਹਿ ਦੁੱਧ ਦੱਦ ਹੋਤ ਜੈਸੇ, ਤਨਕ ਹੀ ਥੋੜੀ ਜਿਹੀ ਕਾਂਜੀ ਪਰ ਦੁੱਧ ਫਾਟ ਜਾਤ ਹੈ। ਤਨਕ ਹੀ ਬੀਜ ਬੋਏ ਬਿਰਖਾ ਬਿਸਥਾਰ ਹੋਏ, ਛੋਟਾ ਜਿਹਾ ਬੀਜ ਹੈ, ਬੋੜ ਦਾ ਬੀਜਿਆ ਜਾਂਦਾ ਹੈ, ਦਰਖਤ ਬੜਾ ਸ਼ਾਨਦਾਰ ਹੋ ਜਾਂਦਾ ਹੈ, ਸੁਹਾਵਣੀ ਛਾਂ ਬਣ ਜਾਂਦੀ ਹੈ। ਇੱਥੇ ਥੋੜ੍ਹੀ ਜਿਹੀ ਇਕਾਗਰਤਾ ਦੀ ਲੋੜ ਹੈ। ਅਗਰ ਥੋੜ੍ਹਾ ਜਿਹਾ ਹੀ ਉਹਦੇ 'ਤੇ ਅੱਗ ਦੀ ਚੰਗਿਆੜੀ ਪੈ ਜਾਵੇ ਤਾਂ ਸੜ ਕੇ ਖਾਕ ਹੋ ਜਾਂਦਾ ਹੈ। ਤਨਕ ਹੀ ਬੀਜ ਬੋਏ ਬਿਰਖਾ ਬਿਸਥਾਰ ਹੋਏ, ਤਨਕ ਹੀ ਚਿੰਨਗ ਚਿੰਨਗ ਅੱਗ ਕੋਲਾ, ਤਨਕ ਹੀ ਚਿੰਨਗ ਭਰੈ ਭਸਮ ਹੋਏ ਸਮਾਤ ਹੈ। ਤੇ ਜਾ ਬੋਲ, ਤਨਕ ਹੀ ਖਾਏ ਬਿਖ ਹੋਤ ਹੈ ਬਿਨਾਸਕਾਰ, ਬਿਖ ਹੁੰਦਾ ਜੀ ਜ਼ਹਿਰ। ਅਗਰ ਬੰਦਾ ਥੋੜ੍ਹਾ ਜਿਹਾ ਜ਼ਹਿਰ ਨਿਕਲ ਲਵੇ ਤਾਂ ਸਰੀਰਕ ਸਮਾਪਤੀ ਹੋ ਜਾਂਦੀ ਹੈ, ਸਰੀਰ ਰੋਗੀ ਬਣ ਜਾਂਦਾ, ਖਤਮ ਵੀ ਹੋ ਜਾਂਦਾ, ਜ਼ਹਿਰ ਦਾ ਕੰਮ ਹੈ। ਤਨਕ ਹੀ ਖਾਏ ਬਿਖ ਹੋਤ ਹੈ ਬਿਨਾਸਕਾਰ, ਤਨਕ ਹੀ ਅੰਮ੍ਰਿਤ ਕਹਿ ਅਮਰ ਹਵੈ ਗਾਤ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰੂ ਸੰਗਤ ਵਿੱਚ ਬੈਠ ਕੇ ਥੋੜੀ ਜਿਹੀ ਵੀ ਇਕਾਗਰਤਾ ਵਿੱਚ ਕਹਿ ਦਿੱਤਾ ਅੰਮ੍ਰਿਤ ਨਾਮ ਸਤਨਾਮ ਸ਼੍ਰੀ ਤੇ ਜੀਵਨ ਦਾ ਬੇੜਾ ਪਾਰ ਹੋ ਜਾਣਾ ਹੈ। ਸੰਗਤ ਅਸਾਧ ਸਾਧ ਗਣਕਾ ਵਿਵਹਾਤ ਜਿਉ, ਤਨ ਕੀ ਉਪਕਾਰ ਮੈਂ ਔ ਬਿਕਾਰ ਘਾਤ ਹੈ। ਬਾਬਾ ਫਰੀਦ ਸਾਹਿਬ ਜੀ ਦੀ ਸਾਰੀ ਜ਼ਿੰਦਗੀ ਪਰ

0: ਪ੍ਰੀਤ ਹਰ ਸਿਉਂ ਜੁਰੈ ਨਾ ਵਿਆਪੈ ਕਾੜਾ, ਹਰ ਸਿਉਂ ਜੁਰੈ ਤਾਂ ਹੋਏ ਨੇ ਸਤਾਰਾ। ਰੇ ਮਨ ਮੇਰੇ ਤੂੰ ਹਰ ਸਿਉਂ ਜੋਰ, ਕਾਜ ਤੁਹਾਰੈ ਨਾਹੀ ਹੋਰ, ਤੇ ਬਖਸ਼ੋ ਅਸੀਸ ਕਲਗੀਧਰ ਪਾਤਸ਼ਾਹ ਜੀ ਦੀ ਬੁਲਾਓ ਫਤਿਹ। ਆਸ ਰੱਖਦਾ ਵਾਂ ਵੀ ਗੱਜ ਕੇ ਬੋਲੋਗੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸੰਗਤ ਜੀ, ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਦਾ ਜਨਮ ਮੁਲਤਾਨ ਖੋਤਵਾਲ ਕੋਠੇ ਨਗਰ ਪਿੰਡ ਦੇ ਵਿੱਚ ਸਤਿਕਾਰਯੋਗ ਜਲਾਲੋਦੀਨ ਮਾਤਾ ਜੀ ਮਾਤਾ ਕਰਸੂਮ ਬੀਬਾ 1175 ਈਸਵੀ, 12ਵੀਂ ਸਦੀ 11ਵੀਂ ਸਦੀ ਸਮਾਪਤ ਹੁੰਦਿਆਂ ਹੋਇਆ ਸੂਫੀ ਦਰਵੇਸ਼ ਬਾਬਾ ਜੀ ਬਾਬਾ ਫਰੀਦ ਸਾਹਿਬ ਜੀ ਦਾ ਆਗਮਨ ਪੁਰਬ ਹੋਇਆ ਹੈ। ਇੱਕ ਛੋਟਾ ਜਿਹਾ ਗ੍ਰੰਥ ਹੈ ਜਿਹਦਾ ਨਾਮ ਹੈ ਭਾਵਰ ਸਿਮਰਤ। ਉਹਦੇ ਕਰਤਾ ਜੀ ਨੇ ਬੜੇ ਸੋਹਣੇ ਬੱਚਾ ਲਿਖੇ ਨੇ। ਕਹਿੰਦੇ ਨੇ ਕਿਹੋ ਜੀ ਮਾਤਾ ਤੇ ਕਿਵੇਂ ਬੱਚੇ ਨੂੰ ਜਨਮ ਦਿੱਤਾ ਹੈ। ਕਹਿੰਦੇ ਨੇ ਜਿਸ ਵੇਲੇ ਮਾਂ ਜਨਮ ਦਿੰਦੀ ਹੈ ਤਾਂ ਉਸ ਵੇਲੇ ਗੁਰੂ ਸ਼ਬਦ ਨਾਲ ਉਹਦਾ ਅਭਿਆਸ ਬਣਿਆ ਹੁੰਦਾ ਹੈ। ਜਿਵੇਂ ਇੱਕ ਬੋਲ ਹੋਰ ਵੀ ਆਉਂਦਾ ਹੈ, ਜਣਨੀ ਜਣੇ ਤਾਂ ਭਗਤ ਜਣ, ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਣਨੀ ਬਾਝ ਰਹੇ ਕਾਹੇ ਗਵਾਵੈ ਨੂਰ। ਹਰ ਭਗਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਭਾਵੇਂ ਰਾਜੇ ਮਹਾਰਾਜੇ ਨੇ ਛਤਰ ਝੁਲਦੇ ਨੇ ਪਰ ਭਗਤੀ ਦੇ ਬਰਾਬਰ ਕੋਈ ਨਹੀਂ ਹੁੰਦਾ। ਜਿੱਥੇ ਮੈਂ ਬੋਲ ਲਿਆਉਣਾ ਚਾਹੁੰਦਾ ਆ, ਜਿਸ ਵੇਲੇ ਫਰੀਦ ਸਾਹਿਬ ਜੀ ਦਾ ਆਗਮਨ ਹੋਇਆ ਹੈ ਤਾਂ ਗੁਰੂ ਸਵਾਰੀ ਸੰਗਤ ਜੀ ਜਦੋਂ ਰਾਗੀ ਸਿੰਘਾਂ ਨੇ ਕੀਰਤਨ ਦੀ ਸਮਾਪਤੀ ਕੀਤੀ ਹੈ, ਧਿਆਨ ਦਿਓ, ਤੇ ਉਹਨਾਂ ਨੇ ਜਾਂਦਿਆਂ ਜਾਂਦਿਆਂ, ਮੈਂ ਆਉਣਾ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਵੱਲੇ ਹੈ, ਪਰ ਉਹਨਾਂ ਜਾਂਦਿਆਂ ਜਾਂਦਿਆਂ ਸ਼ਬਦ ਆਪ ਜੀ ਨੂੰ ਸਰਵਣ ਕਰਵਾ ਗਏ ਨੇ, ਪੂਤਾ ਮਾਤਾ ਕੀ ਆਸੀਸ। ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਰਚਿਆ ਹੋਇਆ ਹੈ। ਤੇ ਮੈਂ ਜੋ ਬੋਲ ਕਹੇ ਨੇ ਵੀ ਮਾਤਾ ਨੇ ਕਿਹੋ ਜਿਹਾ ਰੋਲ ਨਿਭਾਇਆ ਹੈ, ਉਹ ਕਰਸੂਮ ਮਾਤਾ ਨੇ ਬਿਲਕੁਲ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕਹੇ ਨੇ ਹੂਬ ਹੂ ਉਹਨਾਂ ਬਚਨਾਂ ਨੂੰ ਨਿਭਾਇਆ ਹੈ। ਤੁਸੀਂ ਸਿਆਣੇ ਬੈਠੇ ਹੋ, ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ। ਸਭ ਤੋਂ ਪਹਿਲਾਂ ਮਾਂ ਬਾਪ ਦਾ ਘਰ ਜਦੋਂ ਬੱਚਾ ਜਨਮ ਲੈਂਦਾ ਹੈ ਤੇ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਸਾਡੇ ਬੱਚੇ ਦੀ ਖੁਰਾਕ ਚੰਗੀ ਹੋਵੇ। ਮੈਂ ਸ਼ਬਦ ਚੋਂ ਬੋਲ ਲੈਣੇ ਨੇ, ਸਾਡੇ ਬੱਚੇ ਦੀ ਥੋੜਾ ਜਿਹਾ ਇਸ਼ਾਰਾ ਕਰੀ ਜਾਏ, ਖੁਰਾਕ ਚੰਗੀ ਹੋਵੇ। ਦੂਜੀ ਮਾਂ ਦੀ ਇੱਛਾ ਹੁੰਦੀ ਹੈ ਮੇਰੇ ਪੁੱਤਰ ਦੀ ਪੁਸ਼ਾਕ ਚੰਗੀ ਹੋਵੇ। ਹੁੰਦੀ ਹੈ ਇੱਛਾ ਕਿ ਨਹੀਂ ਹੁੰਦੀ? ਜਿੱਥੇ ਨਾ ਤੁਹਾਨੂੰ ਸੰਗਾ ਲੱਗਾ ਤੇ ਉੱਥੇ ਸਿਰ ਨਾ ਦੇ ਵਿੱਚ ਮਾਰ ਜਿਓ, ਫਿਰ ਆਪਾਂ ਦੁਬਾਰਾ ਨੂੰ ਭੋਖਾਂਗੇ। ਤੀਸਰੀ ਮਾਂ ਬਾਪ ਦੀ ਇੱਛਾ ਹੁੰਦੀ ਜੇ ਜਿੱਥੇ ਖੁਰਾਕ ਜਿੱਥੇ ਪੁਸ਼ਾਕ, ਤੀਜਾ ਉਹਦੀ ਸੰਗਤ ਆਉਣ ਵਾਲੀ ਇੱਛਾ ਹੁੰਦੀ ਹੈ। ਤੇ ਇਹ ਜਿਹੜੀਆਂ ਤਿੰਨੇ ਇਛਾਵਾਂ ਨੇ ਇਹ ਮਾਤਾ ਕਰਸੂਮ ਬੀਬਾ ਨੇ ਤੋੜ ਨਿਭਾਈਆਂ ਨੇ। ਤੁਹਾਨੂੰ ਸ਼ਬਦ ਵਿੱਚੋਂ ਮੈਂ ਅਰਥ ਕਰਨੇ ਨੇ ਕਿਉਂਕਿ ਸ਼ਬਦ ਗੁਰੂ ਕੇ ਕੀਰਤਨੀਏ ਪੜ੍ਹ ਗਏ ਨੇ। ਗੂਜਰੀ ਮੁਹੱਲਾ ਪੰਜਵਾਂ, ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਜਿੱਥੇ ਅਰਥ ਜਾ ਕੇ ਬਾਨੇ ਮੈਂ ਉੱਥੇ ਹੀ ਕਰਨੇ, ਬਾਕੀ ਤੁਹਾਨੂੰ ਬਾਣੀ ਪੜ੍ਹ ਕੇ ਸੁਣਾ ਦੇਣੀ, ਤੁਸੀਂ ਅਰਥ ਬੜੇ ਵਾਰ ਸੁਣੇ ਨੇ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਸਤਿਗੁਰ ਤੁਮਕੋ ਹੋਏ ਦਿਆਲਾ, ਸਤਿਗੁਰ ਤੁਮਕੋ ਹੋਏ ਦਿਆਲਾ, ਪਹਿਲੀ ਕਿਰਪਾ ਹੋਈ ਹੈ ਸੰਤ ਸੰਗ ਤੇਰੀ ਪ੍ਰੀਤ। ਇਹ ਮਾਂ ਦੀ ਇੱਛਾ ਹੈ ਵੀ ਉਹਨੂੰ ਜਿਹੜੀ ਸੰਗਤ ਹੈ ਉਹ ਰੱਬ ਦੇ ਪਿਆਰਿਆਂ ਦੀ ਸੰਗਤ ਮਿਲੇ, ਤੇ ਉਹ ਸੰਗਤ ਮਾਂ ਤੋਂ ਸ਼ੁਰੂ ਹੋ ਗਈ ਹੈ ਤੇ ਉਹ ਚੱਲਦਿਆਂ ਚੱਲਦਿਆਂ ਗੁਰੂ ਸਵਾਰੀ ਸੰਗਤ ਜੀ ਸੰਗਤ ਵਿੱਚ ਕਿੱਥੋਂ ਤੱਕ ਲੈ ਕੇ ਗਈ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਮੁਰਸਤ ਖਵਾਜਾ ਕੁਤਬਦੀਨ ਕਾਕੀ ਸਾਹਿਬ ਜੀ ਦੇ ਕੋਲੋਂ ਸੰਗਤ ਫਰੀਦੋਦੀਨ ਨੂੰ ਲੈ ਜਾਣਾ ਕੀਤੀ। ਸੰਤ ਸੰਗ ਤੇਰੀ ਪ੍ਰੀਤ, ਤੇ ਅਗਲੀ ਇੱਛਾ ਕਾਪੜ ਪਤ ਪਰਮੇਸ਼ਰ ਰਾਖੀ, ਤੇ ਮਾਤਾ ਨੇ ਉਹਦੇ ਪੁਸ਼ਾਕ ਬਣਾ ਦਿੱਤੀ ਪ੍ਰੇਮ ਪਟੋਲਾ। ਪ੍ਰੇਮ ਪਟੋਲਾ ਤੈਸ ਹੈ ਦਿੱਤਾ, ਪ੍ਰੇਮ ਦਾ ਕੱਪੜਾ ਜਿਹੜਾ ਹੈ ਸ਼ਬਦ ਰੂਪੀ ਕੱਪੜਾ ਜਿਹੜਾ ਹੈ, ਕਿਉਂਕਿ ਬਾਹਰਲਾ ਕੱਪੜਾ ਤੇ ਪੁਰਾਣਾ ਵੀ ਹੋ ਜਾਣਾ, ਬਾਹਰਲੇ ਕੱਪੜੇ ਨੇ ਪਟ ਵੀ ਜਾਣਾ, ਸਾਰਾ ਹੀ ਕੁਝ ਹੋ ਜਾਣਾ ਹੈ, ਪਰ ਸ਼ਬਦ ਰੂਪੀ ਕੱਪੜਾ ਕਦੇ ਪੁਰਾਣਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਤੇ ਸਦਾ ਨਵੀਨ ਰਹਿੰਦਾ ਹੈ। ਗੁਰੂ ਸਵਾਰਿਆਂ ਦੀ ਸੰਗਤ ਤਾਂ ਪੁਸ਼ਾਕ ਬਣ ਗਈ ਹੈ ਗੁਰੂ ਦਾ ਸ਼ਬਦ, ਤੇ ਮਹਾਰਾਜ ਕਹਿੰਦੇ ਕਾਪੜ ਪਤ ਪਰਮੇਸ਼ਰ ਰਾਖੀ, ਤੇ ਤੀਜਾ ਬੋਲ ਹੈ ਭੋਜਨ ਕੀਰਤਨ ਨੀਤ। ਭੋਜਨ ਖੁਰਾਕ ਆ ਗਿਆ ਨਾ, ਤੇ ਉਸ ਫਰੀਦ ਸਾਹਿਬ ਜੀ ਦੀ ਤੁਸੀਂ ਇਹ ਬਹੁਤ ਵਾਰ ਰੁਤਬਾ ਸੁਣਿਆ, ਵਿਚਾਰ ਸੁਣੀਏ ਭਈ ਸ਼ੱਕਰ ਤੋਂ ਬਾਤ ਚੱਲੀ ਹੈ, ਤੇ ਮਾਂ ਨੇ ਉਹਦਾ ਭੋਜਨ ਜਿਹੜਾ ਸੀ ਉਹ ਗੁਰੂ ਦਾ ਸ਼ਬਦ ਬਣਾ ਦਿੱਤਾ। ਰੱਬ ਦੇ ਪਿਆਰਿਆਂ ਦੀ ਸੰਗਤ, ਸ਼ਬਦ ਰੂਪੀ ਕੱਪੜਾ ਆ ਗਿਆ ਜੇ, ਤੇ ਨਾਮ ਦਾ ਭੋਜਨ ਬਣ ਗਿਆ ਜੇ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ। ਤੇ ਅਗਲਾ ਬਚਨ ਚੱਲਦਾ, ਮਹਾਰਾਜ ਕਹਿੰਦੇ ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸਾ। ਰੰਗ ਹੈ ਪ੍ਰੇਮ, ਜਦੋਂ ਪ੍ਰੇਮ ਗੁਰੂ ਨਾਲ ਪੈਂਦਾ ਆਨੰਦ ਵੱਖਰਾ ਹੀ ਪੈਦਾ ਹੁੰਦਾ ਹੈ। ਰੰਗ ਤਮਾਸਾ ਪੂਰਨ ਆਸਾ ਕਦੇ ਨਾ ਵਿਆਪੈ ਚਿੰਤਾ। ਜਦੋਂ ਮਾਂ ਬਾਪ ਨੇ ਤਿੰਨ ਬਖਸ਼ਿਸ਼ਾਂ ਗੁਰੂ ਤੋਂ ਲੈ ਲਈਆਂ, ਸੰਗਤ ਵਿੱਚ ਜੋੜ ਦਿੱਤਾ, ਭੋਜਨ ਬਣ ਗਿਆ ਨਾਮ, ਰੱਬ ਦੇ ਪਿਆਰਿਆਂ ਦੀ ਸੰਗਤ, ਸ਼ਬਦ ਰੂਪੀ ਕੱਪੜਾ, ਇਹ ਤਿੰਨ ਚੀਜ਼ਾਂ ਤਾਂ ਖਾਸ ਹੁੰਦੀਆਂ ਨੇ, ਇਹ ਗੁਰੂ ਦੀ ਕਿਰਪਾ ਵਰਤ ਗਈ। ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬੈ ਨ ਵਿਆਪੈ ਚਿੰਤਾ, ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਨਾ ਹੋਵੋ ਪੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦ ਹੈ ਚਾਤ੍ਰਿਕ ਮੌਲਾ। ਜਿਵੇਂ ਪਪੀਆ ਸਵਾਂਤੀ ਬੂੰਦ ਨੂੰ ਲੋਚਦਾ, ਉਦਾਂ ਦੀ ਅਵਸਥਾ ਬਣ ਜਾਂਦੀ ਹੈ। ਕਹਿੰਦੇ ਨੇ ਆਰੰਭ ਦੇ ਵਿੱਚ, ਬਚਪਨ ਦੇ ਵਿੱਚ ਇਹ ਆਮ ਬਚਨ ਤੁਸੀਂ ਸੁਣਦੇ ਹੋ, ਰਹਿੰਦੇ ਹੋ ਹਮੇਸ਼ਾ ਹੀ, ਵੀ ਜਿਸ ਵੇਲੇ ਮਾਤਾ ਨੇ ਫਰੀਦ ਸਾਹਿਬ ਜੀ ਨੂੰ ਬੰਦਗੀ ਵੱਲੇ ਲਾਇਆ ਤਾਂ ਕਹਿੰਦੇ ਉਹ ਸ਼ੱਕਰ ਥੱਲੇ ਰੱਖਦਿਆ ਕਰਦੇ ਸੀ ਜਾਂ ਸਰਾਣੇ ਥੱਲੇ ਰੱਖਦਿਆ ਕਰਦੇ ਸੀ, ਮੈਂ ਥੋੜਾ ਜਿਹਾ ਇੱਥੋਂ ਗਾਂਹ ਚੱਲਣਾ ਹੈ। ਤੇ ਜਦੋਂ ਸਮਾਪਤ ਹੋਣੀ ਤੇ ਉਸ ਵੇਲੇ ਫਰੀਦ ਜੀ ਨੇ ਆਪਣਾ ਮੁਸੱਲਾ ਚੱਕਣਾ ਤੇ ਉਹ ਸ਼ੱਕਰ ਲੈ ਕੇ ਛੱਕ ਲੈਣੀ। ਵਿਦਵਾਨਾਂ ਦੀ ਰਾਏ ਹੈ, ਮੈਂ ਵਿਦਵਾਨਾਂ ਦੀ ਰਾਏ ਕਹਿ ਰਿਹਾ ਕਿ ਇੱਕ ਦਿਨ ਅਚਾਨਕ ਮਾਤਾ ਜੀ ਨੂੰ ਸ਼ੱਕਰ ਰੱਖਣ ਦਾ ਚੇਤਾ ਭੁੱਲ ਗਿਆ। ਮਸਕੀਨ ਸਾਹਿਬ ਜੀ ਨੇ ਵੀ ਇਹਨੂੰ ਬਿਆਨ ਕੀਤਾ ਜੀ, ਇੱਦਾਂ ਹੀ ਹੂਬ ਹੂਬ ਬਿਆਨ ਕੀਤਾ। ਇੱਕ ਦਿਨ ਅਚਾਨਕ ਕੀ ਹੋਇਆ ਵੀ ਮਾਤਾ ਨੂੰ ਸ਼ੱਕਰ ਰੱਖਣ ਦਾ ਚੇਤਾ ਭੁੱਲ ਗਿਆ, ਤੇ ਫਰੀਦ ਸਾਹਿਬ ਜੀ ਆਪਣੀ ਇਬਾਦਤ ਵਿੱਚ ਲੱਗ ਗਏ ਨੇ। ਤੇ ਜਦੋਂ ਇਬਾਦਤ ਵਿੱਚ ਲੱਗੇ ਤੇ ਜਦੋਂ ਮੁਸੱਲਾ ਚੱਕਿਆ ਤੇ ਮੇਰੇ ਕੁਦਰਤ ਦੀ ਨੇਤ ਐਸੀ ਬਣੀ ਹੋਈ ਸੀ, ਉਹ ਸ਼ੱਕਰ ਜਿਉਂ ਦੀ ਤਿਉਂ ਪਈ ਹੋਈ ਸੀ। ਆਖੋ ਸਤਨਾਮ ਸ਼੍ਰੀ। ਮਾਤਾ ਨੂੰ ਵਿਸ਼ਵਾਸ ਹੋ ਗਿਆ ਵੀ ਰੱਬ ਹਰ ਥਾਂ ਤੇ ਮੌਜੂਦ ਹੈ। ਜ਼ਹਿ ਜ਼ਹਿ ਪੇਖੋ ਤਹਿ ਹਜ਼ੂਰ, ਦੂਰ ਕਤੋ ਨਾ ਜਾਈ ਕਿ ਜ਼ਾਹਰ ਜ਼ਹੂਰ ਹੈ। ਦੂਜਾ ਇਹਦੇ ਨਾਲ ਇੱਕ ਬੋਲ ਹੋਰ ਕਹਿੰਦੇ ਰਹੇ ਵੀ ਇੱਕ ਦਿਨ ਫਰੀਦ ਸਾਹਿਬ ਜੀ ਆਪਣੀ ਮੌਜ ਵਿੱਚ ਤੁਰੇ ਜਾ ਰਹੇ ਸੀ ਤੇ ਜਿਸ ਵੇਲੇ ਇੱਕ ਮਿੱਟੀ ਦੀ ਢੇਲੀ ਡਲੀ ਜਿਹੜੀ ਹੱਥ ਵਿੱਚ ਚੁੱਕੀ ਹੋਈ ਹੈ, ਕਿਸੇ ਪਿਆਰੇ ਨੇ ਪੁੱਛਿਆ ਵੀ ਫਰੀਦ ਸਾਹਿਬ ਜੀ ਇਹ ਕੀ ਲਈ ਜਾਂਦੇ ਹੋ? ਉਹ ਕਹਿੰਦੇ ਜੀ ਇਹ ਗੁੜ ਹੈ, ਇਹ ਸ਼ੱਕਰ ਹੈ। ਤੇ ਜਿਸ ਵੇਲੇ ਉਹਨੂੰ ਦਿੱਤਾ ਤੇ ਉਹ ਵਾਕਿਆ ਹੀ ਗੁੜ ਬਣ ਗਿਆ ਸੀ। ਤੀਸਰੀ ਜਿਹੜੀ ਸਾਡੀ ਮਰਜ਼ਾਦਾ ਮੁਤਾਬਕ ਬੋਲ ਆਉਂਦੇ, ਮੈਂ ਤਿੰਨੇ ਬੋਲ ਲੈ ਰਿਹਾ ਜਿਹੜੇ ਗੁਰਮੁਖਾਂ ਨੇ ਵਿਦਵਾਨਾਂ ਨੇ ਵੱਖ ਵੱਖ ਕਲਮਬੰਦ ਕੀਤੇ ਨੇ। ਤੀਸਰਾ ਬੋਲ ਉਹਨਾਂ ਦੇ ਮੁਰਸ਼ਦ ਨੇ ਕਾਕੀ ਸਾਹਿਬ ਨੇ ਬਖਸ਼ਿਆ ਵੀ ਫਰੀਦ ਸਾਹਿਬ ਜੀ ਸ਼ੱਕਰ ਗੰਜ ਨਾ ਉਹਨਾਂ ਤੋਂ ਚੱਲਿਆ ਜਿਹੜੀ ਗੁਰਮਤ ਦੇ ਅਨੁਸਾਰ ਢੋਲ ਕਹਿੰਦੇ ਬਾਕੀ ਨੇ, ਪਰ ਕਾਕੀ ਸਾਹਿਬ ਵਾਲੇ ਬੋਲ ਜਿਹੜੇ ਬੜੇ ਸੋਹਣੇ ਢੁੱਕਦੇ ਨੇ। ਤੇ ਜਿਸ ਦਿਨ ਦੇ ਉਹਨਾਂ ਦੇ ਮੁਰਸਦ ਬਣ ਗਏ ਸਨ, ਸੇਵਕ ਬਣ ਗਏ ਸਨ, ਤੇ ਸੰਗਤ ਵਿੱਚੋਂ ਤੁਹਾਨੂੰ ਪਤਾ ਹੈ ਸੁਭਾਵਕ ਜਦੋਂ ਸੰਗਤ ਕਰਦਾ ਹੋਵੇ ਤੇ ਗੁਰੂ ਮੇਰਾ ਮਿੱਠ ਬੋਲੜਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਮੈਂ ਨਾਲ ਨਾਲ ਗੁਰਬਾਣੀ ਦਾ ਆਸ਼ਾ ਲੈ ਕੇ ਤੁਰਨਾ ਹੈ। ਤੇ ਕਾਕੀ ਸਾਹਿਬ ਜੀ ਨੇ ਕਿਹਾ ਸੀ ਫਰੀਦੂ ਦੀਨ ਮੁਸਦ, ਤੇਰੇ ਬੋਲ ਤਾਂ ਗੁੜ ਵਰਗੇ ਹੋ ਗਏ ਨੇ। ਇੱਥੋਂ ਨਾਂ ਪੈ ਗਿਆ ਫਰੀਦੂ ਸ਼ੱਕਰ ਗੰਜ। ਤਾਂ ਗੁਰੂ ਸਵਾਰੀ ਸੰਗਤ ਜੀ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਕਾਕੀ ਸਾਹਿਬ ਜੀ ਦੇ ਉਸਤਾਦ ਹੋਣਾ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਤੇਰਾ ਚੇਲਾ ਬਣਿਆ ਹੈ ਨਾ ਉਹ ਇੱਥੋਂ ਤੱਕ ਪਹੁੰਚੇਗਾ, ਉਹ ਸੱਤਵੇਂ ਪਤਾਲ ਤੱਕ ਉਡਾਰੀਆਂ ਲਾਵੇਗਾ। ਇੱਥੋਂ ਤੱਕ ਬੋਲ ਚੱਲਦਿਆਂ ਚੱਲਦਿਆਂ ਜਿਸ ਵੇਲੇ ਮੁਲਤਾਨ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਪਹਿਲੀ ਮੁਲਾਕਾਤ ਕਾਕੀ ਸਾਹਿਬ ਜੀ ਦੀ ਜਦੋਂ ਹੋਈ ਹੈ ਮੁਲਤਾਨ ਵਿਖੇ,
1: ਬਸ ਉਸ ਦਿਨ ਤੋਂ ਉਹਨਾਂ ਦੇ ਬਣ ਕੇ ਰਹਿ ਗਏ।
0: ਬਚਨ ਕੀਤਾ 12-13 ਸਾਲਾਂ ਦੀ ਉਮਰ ਦੇ ਵਿੱਚ, ਜਿਵੇਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਨਿਤਨੇਮ ਕਰਨਾ ਜ਼ਰੂਰੀ, ਕੰਠ ਕਰਨਾ ਬਹੁਤ ਜ਼ਰੂਰੀ ਹੈ, ਬਾਣੀਆਂ ਪੜ੍ਹਨੀਆਂ ਬੜੀਆਂ ਜ਼ਰੂਰੀ ਨੇ, ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਮੁਤਾਬਕ ਭਈ ਬਾਬਾ ਫਰੀਦ ਸਾਹਿਬ ਜੀ ਨੇ 13 ਸਾਲਾਂ ਦੀ ਉਮਰ ਦੇ ਵਿੱਚ ਸਾਰਾ ਹੀ ਕੁਰਾਨ ਸ਼ਰੀਫ ਯਾਦ ਕਰ ਲਿਆ ਸੀ। ਆਖੋ ਸਤਨਾਮ ਸ਼੍ਰੀ, ਮੈਂ ਜਿਹੜੇ ਜਿਹੜੇ ਬੋਲ ਬੋਲਣੇ ਨੇ, ਮੈਂ ਵਿਦਵਾਨਾਂ ਦੇ ਨਾਂ ਲੈ ਕੇ ਬੋਲਣੇ ਨੇ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਐਸਾ ਹੈ ਉਹ ਤਰਕਸ਼ੀਲ ਚੱਲਦਾ ਹੈ, ਅਤੇ ਜ਼ਵਾਸ ਸਟੇਜ ਤੋਂ ਬਚਨ ਉਹੀ ਬੋਲਣਾ ਚਾਹੀਦਾ ਹੈ ਜਿਹਦਾ ਤੁਹਾਡੇ ਕੋਲ ਤਸੱਲੀ ਬਖਸ਼ ਜਵਾਬ ਹੋਵੇ, ਦੂਸਰਾ ਨਹੀਂ, ਕਿਉਂਕਿ ਇਹ ਜੋੜਨ ਦਾ ਥਾਂ ਹੈ ਤੋੜਨ ਦਾ ਨਹੀਂ ਹੈ। ਉਸ ਦਿਨ ਤੋਂ ਜਦੋਂ ਦੂਜੀ ਮੁਲਾਕਾਤ ਉਹਨਾਂ ਦੀ ਦਿੱਲੀ ਵਿਖੇ ਹੁੰਦੀ ਹੈ, ਤੇ ਉਸ ਵੇਲੇ ਕਾਕੀ ਸਾਹਿਬ ਜੀ ਨੇ ਕਿਹਾ ਸੀ ਫਰੀਦ ਸਾਹਿਬ ਅਜੇ ਤੁਸੀਂ ਪੜ੍ਹਾਈ ਹੋਰ ਕਰੋ, ਤਾਂ ਫਿਰ ਉਹਨਾਂ ਨੇ ਕੰਧਾਰ ਦੇ ਵਿੱਚ ਹੋਰ ਪੜ੍ਹਾਈ ਕੀਤੀ ਤੇ ਗੁਰਮਤ ਵਿੱਦਿਆ ਵੀ ਹਾਸਲ ਕਰਦੇ ਰਹੇ। ਚੱਲਦਾ ਚੱਲਦਾ ਸਮਾਂ ਉਹ ਆ ਗਿਆ ਜਿਸ ਦਿਨ ਕੇਵਲ ਉਹਨਾਂ ਦੇ ਕੋਲ ਹੀ ਰਹਿ ਕੇ ਰਹਿ ਗਏ, ਪਾਕਪਟਨ ਪਹੁੰਚ ਜਾਂਦੇ ਨੇ, ਉੱਥੇ ਆਪਣੀ ਅੰਤ ਤੱਕ ਜ਼ਿੰਦਗੀ ਜਿਹੜੀ ਬਤੀਤ ਕਰਦੇ ਨੇ, ਤੇ ਜਿਹੜੇ ਜਿਹੜੇ ਬੋਲ ਉਹਨਾਂ ਨੇ ਉਪਦੇਸ਼ ਦਿੱਤਾ ਹੈ ਉਹਨਾਂ ਬੋਲਾਂ ਨੂੰ ਮੇਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਅੰਮ੍ਰਿਤ ਬਾਣੀ ਵਿੱਚ ਕਲਮਬੰਦ ਕੀਤਾ ਹੈ। ਮੈਂ ਬਾਣੀ ਦੀ ਕਥਾ ਕਰਨ ਵਾਸਤੇ ਆਇਆ, ਕੋਈ ਕਹਾਣੀਆਂ ਸੁਣਾਉਣ ਵਾਸਤੇ ਨਹੀਂ ਆਇਆ। ਅਗਰ ਜੇ ਮੈਂ ਕਹਾਣੀ ਸੁਣਾਉਣੀ ਹੈ ਤੇ ਉਹਦੇ ਵਿੱਚ ਮੇਰਾ ਟਾਈਮ ਤਾਂ ਚੁਟਕੀ 'ਚ ਹੀ ਲੰਘ ਜਾਣਾ ਹੈ। ਮੈਂ ਕੇਵਲ ਬਾਣੀ ਦੀ ਕਥਾ ਕਰਨੀ ਹੈ। ਅੰਮ੍ਰਿਤ ਬਾਣੀ ਵਿੱਚ ਦੋ ਸ਼ਬਦ ਆਸਾ ਰਾਗ ਵਿੱਚ ਸੂਫੀ ਦਰਵੇਸ਼ ਬਾਬਾ ਫਰੀਦ ਸਾਹਿਬ ਜੀ ਦੇ ਮੌਜੂਦ ਨੇ, ਦੋ ਸ਼ਬਦ ਸੂਹੀ ਰਾਗ ਦੇ ਵਿੱਚ ਸਾਨੂੰ ਮਿਲਦੇ ਨੇ। ਅਗਲੇ ਜਿਹੜੇ ਸਲੋਕ ਨੇ ਉਹਨਾਂ ਦਾ ਬਚਨ ਮੈਂ ਤੁਹਾਡੇ ਨਾਲ ਬਾਅਦ ਵਿੱਚ ਕਰਦਾ, ਕੇਵਲ ਯਤਨ ਕਰਾਂਗਾ ਵੀ ਅੱਖਰੀ ਅਰਥ ਕਰਕੇ ਤੇ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਜਿੰਨੀ ਵੀ ਹੈ ਸਾਰੀ ਤੇ ਵਿਚਾਰ ਨਹੀਂ ਹੋ ਸਕਦੀ, ਪਰ ਯਤਨ ਕਰਾਂਗਾ ਜਿੰਨੀ ਮੈਨੂੰ ਮਹਾਰਾਜ ਨੇ ਬਾਣੀ ਕੰਠ ਕਰਵਾਈ ਹੈ ਉਹਦੇ ਵਿੱਚੋਂ ਮੈਂ ਤੁਹਾਡੇ ਨਾਲ ਬਾਣੀ ਦੀ ਸਾਂਝ ਪਾਵਾਂ। ਇੱਕ ਵਾਰ ਤੁਸੀਂ ਪਿਆਰ ਵਿੱਚ ਜੁੜ ਬੈਠੇ ਹੋ, ਗੱਜ ਕੇ ਆਖੋ ਸਤਨਾਮ ਸ਼੍ਰੀ, ਫਿਰ ਬੋਲੋ ਸਤਨਾਮ ਸ਼੍ਰੀ। ਪਹਿਲਾ ਸ਼ਬਦ ਆਸਾ ਰਾਗ ਵਿੱਚ ਤੁਸੀਂ ਆਪਣੇ ਫੋਨਾਂ ਤੇ ਕੱਢ ਕੇ ਘਰੇ ਜਾ ਕੇ ਵੇਖ ਲਿਓ, ਇੱਥੇ ਥੋੜਾ ਜਿਹਾ ਸੰਕੋਚ ਕਰਿਓ, ਅਗਰ ਜੇ ਫੋਨ ਵੱਲੇ ਬਿਰਤੀ ਚਲੀ ਜਾਵੇ ਤੇ ਪ੍ਰਚਾਰਕ ਵੱਲੇ ਸੁਰਤ ਜਾਂਦੀ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਿਲੋਂ ਮੁਹੱਬਤ ਜੇ ਨਾ, ਕਿਉਂਕਿ ਕਵਾਲੀਆਂ ਪੜਿਆ ਕਰਦੇ ਸੀ, ਦਿਲੋਂ

ਹੁਣ ਅੰਦਰ ਦੀ ਮੁਹੱਬਤ ਜਿਹੜੀ ਹੈ ਪਰਮਾਤਮਾ ਦੇ ਨਾਲ, ਉਹ ਬਾਬਾ ਫਰੀਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਮੈਂ ਕਈ ਵਾਰ ਹੈਰਾਨ ਹੋ ਜਾਂਦਾ ਵੀ ਭਗਤ ਸਾਹਿਬਾਨਾਂ ਦੀ ਬਾਣੀ ਜਿਹੜੀ ਹੈ ਉਹ ਬਿਲਕੁਲ ਆਪਸ ਦੇ ਵਿੱਚ ਮਿਲਦੀ ਹੈ। ਜੇ ਦਿਲ ਦੀ ਮੁਹੱਬਤ ਬਾਬਾ ਫਰੀਦ ਸਾਹਿਬ ਜੀ ਨੇ ਕਹੀ ਹੈ, ਤੇ ਧਨਾਸਰੀ ਰਾਗ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ, ਮਾਰ ਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ ਜਿਉ ਕੁਰੰਕ ਨਿਸ ਨਾਦ ਬਾਲਹਾ ਤਿਉ ਮੇਰੇ ਮਨ ਰਾ ਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ ਜਿਉ ਧਰਨੀ ਕੋ ਇੰਦਰ ਬਾਲਹਾ ਕੁਸੁਮ ਬਾਸ ਜੈਸੇ ਭਵਰਲਾ ਜਿਉ ਕੋਕਿਲ ਕੋ ਅੰਬ ਬਾਲਹਾ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ। ਜਿਵੇਂ ਰੇਗਿਸਤਾਨ ਦੇ ਇਲਾਕੇ ਵਿੱਚ ਪਾਣੀ ਪਿਆਰਾ ਹੈ, ਊਠ ਨੂੰ ਵੇਲ ਪਿਆਰੀ ਹੈ, ਹਿਰਨ ਨੂੰ ਘੰਡੇ ਹੇੜੇ ਦਾ ਸ਼ਬਦ ਪਿਆਰਾ ਹੈ, ਤਾਂ ਨਾਮਦੇਵ ਜੀ ਕਹਿੰਦੇ ਦਿਲੋਂ ਮੁਹੱਬਤ ਸੂਫੀ ਦਰਵੇਸ਼ ਤੇਵੇਂ ਮੈਨੂੰ ਗੁਰੂ ਪਿਆਰਾ ਹੈ। ਦਿਲੋਂ ਮੁਹੱਬਤ ਸਹੀ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁੱਖ ਹੋਰ। ਮੂੰਹ ਦੀ ਬਾਤ ਕੁਝ ਹੋਰ ਹੋਵੇ, ਦਿਲ ਦੀ ਬਾਤ ਉਹ ਪ੍ਰਮਾਣਿਕ ਨਹੀਂ ਹੋਇਆ ਕਰਦੀ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ ਹਾਂਜੀ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਪ੍ਰੇਮ ਦੇ ਵਿੱਚ ਇਸ਼ਕ ਕੇਵਲ ਗੁਰੂ ਨਾਲ ਹੈ। ਇਹ ਕਲੇਹੀ ਆਸ ਕੀ ਦੂਜਾ ਲੱਗੇ, ਜਾਂ ਇਸ਼ਕ ਹੋਵੇ ਤੇ ਮੇਰੇ ਗੁਰੂ ਦੇ ਨਾਲ ਹੋਵੇ। ਮੈਨੂੰ ਇੱਕ ਬੋਲ ਭਾਈ ਗੁਰਦਾਸ, ਥੋੜੀ ਜਿਹੀ ਇਹ ਮਰਦਾ ਨੀ, ਸਿਟੀ ਚ ਨੀ ਮਰਦਾ ਸਪੀਕਰ, ਸਮਝ ਆ ਰਹੀ ਹੈ? ਪੂਰੀ ਆ ਰਹੀ ਹੈ ਸਮਝ? ਪੂਰੀ ਫਿਰ ਆ ਰਹੀ, ਫਿਰ ਠੀਕ ਹੈ। ਧਿਆਨ ਦਿਓ, ਆਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਜੇ ਥੋੜੀ ਬਿਸਤਰ ਮਾਰਦਾ ਤੇ ਥੋੜਾ ਜਿਹਾ ਆਵਾਜ਼ ਘੱਟ ਵੀ ਜਾ ਸਕਦੀ ਹੈ, ਪਰ ਜੇ ਤੁਹਾਨੂੰ ਠੀਕ ਲੱਗਦਾ ਠੀਕ ਹੈ। ਬਚਨ ਵੱਲੇ ਆਵਾਂ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਰੰਗ ਦਾ ਅਰਥ ਹੈ ਪ੍ਰੇਮ, ਗੁਰੂ ਨਾਲ ਇਸ਼ਕ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਰੂਪ ਹੈ ਕੰਮ ਹੈ ਦੋਸਤੀ ਜਗ ਅੰਦਰ ਜਾਣੀ। ਰੂਪ ਤੇ ਕਾਮ ਦੀ ਮਿੱਤਰਤਾ ਹੀ ਹੈ। ਭੁੱਖ ਹੈ ਸਾਧ ਹੈ ਗੰਢ ਹੈ ਉਹ ਵਰਤੀ ਹਾਣੀ, ਭੁੱਖੇ ਦੀ ਪ੍ਰਸ਼ਾਦੇ ਨਾਲ ਹੈ। ਉਂਘ ਹੈ ਸੌੜ ਪਲੰਘ ਜਿਉਂ ਸਭ ਰਹਿਣ ਵਿਹਾਣੀ। ਉਂਘ ਹੈ ਨੀਂਦ ਵਾਲਿਆ ਕੋਈ ਬੈੱਡ ਨਹੀਂ ਵੇਖਦਾ, ਉਹ ਕੁਰਸੀ ਤੇ ਬੈਠਾ ਨੀਂਦ ਲੈ ਲੈਂਦਾ ਹੈ। ਉਂਘ ਹੈ ਸੌੜ ਪਲੰਘ ਜਿਉਂ ਸਭ ਰਹਿਣ ਵਿਹਾਣੀ, ਸੋਹਣੇ ਸਭ ਰੰਗ ਮਾਣੀਏ ਕਰ ਚੋਜ ਵਡਾਣੀ। ਪੀਰ ਮੁਰੀਦਾਂ ਤਿਰ ਹੜੀ ਉਹ ਕਥ ਕਹਾਣੀ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹ ਵਿਸਰਿਆ ਜਿਣ ਨਾਮ ਤੇ ਭੋਏ ਭਾਰ ਥੀਏ। ਜਿਨ੍ਹਾਂ ਨੂੰ ਰੱਬ ਵਿਸਰ ਗਿਆ ਜੇ, ਉਹਨਾਂ ਨੇ ਧਰਤੀ ਤੇ ਭਾਰ ਹੀ ਪਾਇਆ ਹੋਇਆ ਜੇ। ਭਾਈ ਗੁਰਦਾਸ ਸਾਹਿਬ ਜੀ ਨੇ ਬਾਣੀ ਦੇ ਅਰਥ ਕੀਤੇ ਨੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਕਰ ਬਾਹਰ ਦਸੰਦੇ, ਨਾ ਤਿਸ ਭਾਰੇ ਸਾਇਰਾਂ ਵਦ ਵਾਹ ਵਧੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ। ਉਹ ਭਾਰੇ ਭੋਈ ਆ ਕਿਰਤ ਘਨ ਮੰਦੀ ਹੋ ਮੰਦੇ। ਮਹਾਰਾਜ ਕਹਿੰਦੇ ਭਾਰ ਭੋਏ ਭਾਰ ਥੀਏ ਆਪ ਲੀਏ ਲੜ ਲਾਏ, ਦਰ ਦਰ ਵੇਸ ਸੇ ਤਿੰਨ ਧਨ ਜਨੇਂਦੀ ਮਾਓ। ਉਹ ਮਾਂ ਕਰਸੋਮ ਬਾਈ ਧੰਤਾ ਦੇ ਯੋਗ ਬਣ ਗਈ ਹੈ। ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ। ਆਉਂਦੇ ਤੇ ਸੰਸਾਰ ਵਿੱਚ ਬਹੁਤ ਨੇ, ਪਰਵਤਗਾਰ ਅਪਾਰ ਅਗਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ। ਤਾਂ ਪਿਆਰ ਵਿੱਚ ਆਖੋ ਸੇਖ ਫਰੀਦਾ ਖੈਰ ਖੈਰ ਦੀਜੈ ਬੰਦਗੀ। ਖੈਰ ਚਾਹੇ ਅੱਗੇ ਲੈ ਜਾਓ ਚਾਹੇ ਪਿੱਛੇ ਲੈ ਜਾਓ, ਦਿਲ ਹੀ ਦੀਪ ਹੈ ਜੀ। ਜਿਵੇਂ ਦੀਵਾ ਦਿਲ ਹੀ ਦਰਵਾਜ਼ੇ ਵਿੱਚ ਰੱਖਿਆ ਹੋਵੇ, ਬਾਹਰ ਵੀ ਚਾਨਣ ਤਾਂ ਅੰਦਰ ਵੀ ਚਾਨਣ। ਇਹ ਜਿਹੜਾ ਖੈਰ ਸ਼ਬਦ ਹੈ ਨਾ, ਬੇਸ਼ੱਕ ਇਹਨੂੰ ਪਿੱਛੇ ਪੜ ਲਓ, ਬੇਸ਼ੱਕ ਇਹਨੂੰ ਅੱਗੇ ਲੈ ਜਾਓ। ਸੇਖ ਫਰੀਦੈ ਖੈਰ, ਜਾਂ ਇਉਂ ਕਹਿ ਦਿਓ ਖੈਰ ਦੀਜੈ ਬੰਦਗੀ। ਸੇਖ ਫਰੀਦ ਸਾਹਿਬ ਜੀ ਕਹਿੰਦੇ ਮੇਰੀ ਝੋਲੀ ਵਿੱਚ ਖੈਰ ਪਾ ਦਿਓ। ਮੈਂ ਸ਼ਬਦ ਸਾਰੇ ਹੀ ਸਾਂਝੇ ਕਰਨ ਦਾ ਯਤਨ ਕਰਨਾ ਹੈ। ਦੂਜਾ ਸ਼ਬਦ ਮੈਂ ਤੁਹਾਡੇ ਨਾਲ ਮੰਗਲਾ ਚਰਨ ਵਿੱਚ ਪੜ੍ਹਿਆ ਸੀ, ਬੋਲੇ ਸੇਖ ਫਰੀਦ ਪਿਆਰੇ ਅੱਲ੍ਹੇ ਲੱਗੇ। ਸੇਖ ਫਰੀਦ ਸਾਹਿਬ ਜੀ ਕਹਿੰਦੇ ਪਿਆਰਿਆ, ਜਿਹੜਾ ਅੱਲਾ ਨਾਲ ਖੁਦਾ ਨਾਲ ਜੁੜ ਗਿਆ ਹੈ ਉਹੀ ਜੋੜਨ ਦਾ ਯਤਨ ਕਰੇਗਾ। ਅੱਲਾ ਖੁਦਾ ਦੇ ਨਾਲ ਜੁੜ ਜਾ। ਇਸ ਜੀਵ ਨੇ ਸਵਾਲ ਕੀਤਾ, ਜੀ ਮੈਨੂੰ ਜੁੜਨਾ ਨਹੀਂ ਆਉਂਦਾ। ਧਿਆਨ ਦਿਓ, ਬੋਲੇ ਸੇਖ ਫਰੀਦ ਪਿਆਰੇ ਅੱਲ੍ਹੇ ਲੱਗੇ, ਨਹੀਂ ਜੁੜੇਗਾ। ਇਹੋ ਤਨ ਹੋਸੀ ਖਾਕ, ਇਹੋ ਤਨ ਹੋਸੀ ਖਾਕ, ਕਿੱਥੇ ਜਾ ਕੇ? ਨਿਮਾਣੀ ਗੋਰ ਘਰੇ। ਫਰੀਦਾ
ਗੋਰ ਨਿਮਾਣੀ ਸਾਡ ਘਰੇ। ਸਲੋਕਾਂ ਵਿੱਚ ਚਲੇ ਜਾਓ, ਦੇਖੋ ਉਧਰ ਆਸਾ ਰਾਗ ਦਾ ਸ਼ਬਦ ਹੈ ਤੇ ਉਧਰ ਸਲੋਕਾਂ ਦੇ ਸ਼ਬਦ ਬਣ ਗਏ ਜੇ। ਫਰੀਦਾ, ਗੋਰ ਨਿਮਾਣੀ ਸਾਡ ਘਰੇ ਨੀ ਘਰਿਆ ਘਰ ਆਓ, ਉਹ ਸਰ ਪਰ ਮੈਥਾ ਆਵਣਾ ਮਰਨੋ ਨਾ ਡਰਿਆਓ। ਡਰਿਆਓ ਕਹਿੰਦੇ ਡਰਨਾ, ਇੱਕ ਦਿਨ ਗੋਰ ਕਹਿੰਦੀ ਹੈ ਤੈਨੂੰ ਮੇਰੀ ਕਬਰ ਦੇ ਵਿੱਚ ਮੇਰੇ ਕੋਲ ਆਉਣਾ ਹੀ ਹੈ। ਕਿਉਂ ਕਹਿੰਦੇ ਨੇ ਸੇਖ ਫਰੀਦ ਸਾਹਿਬ? ਫਰੀਦਾ, ਪਾਸ ਦਮਾਮੇ ਛੱਤ ਸਿਰ ਢੇਰੀ ਸੱਡੋ ਰੱਡ ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ। ਫਰੀਦ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਜਾਣ ਤੋਂ ਪਹਿਲਾਂ ਦਮਾਮਿਆਂ ਤੇ ਚੋਟਾਂ ਵੱਜਦੀਆਂ ਸੀ, ਭੱਟ ਸਾਹਿਬਾਨ ਉਹਨਾਂ ਦੀ ਕੀਰਤੀ ਗਾਉਂਦੇ ਸੀ, ਉਹਨਾਂ ਦੇ ਸਿਰ ਤੇ ਸੋਨੇ ਦੇ ਛੱਤਰ ਝੁੱਲਦੇ ਸੀ। ਪਾਸ ਦਮਾਮੇ ਛੱਤ ਸਿਰ ਢੇਰੀ ਬਹੁਤ ਸਾਰੀਆਂ ਜੀ, ਸੱਡੋ ਰੱਡ, ਰੱਡ ਇੱਕ ਛੰਦ ਦੀ ਚਾਲ ਹੈ ਕਾਵ ਰਚਨਾ ਚ ਗਾਉਣਾ, ਢੇਰੀ ਸੱਡੋ ਰੱਡ ਜਾਏ ਸੁੱਤੇ ਜੀ ਰਾਣ ਮੈਂ। ਅੱਜ ਛੰਦ ਗਾਉਣ ਵਾਲੇ ਕੋਲ ਨੇ, ਦਮਾਮੇ ਕੋਲ ਨੇ, ਬੌਸਰੀਆਂ ਕੋਲ ਨੇ, ਪਰ ਜਿਨ੍ਹਾਂ ਦਾ ਜਸ ਗਾਇਆ ਜਾਂਦਾ ਸੀ ਉਹ ਤੇ ਕਬਰ ਚ ਜਾ ਕੇ ਪੈ ਗਏ ਨੇ। ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ, ਅਤੀਮਾ ਜਤੀਮ, ਜਿਵੇਂ ਕੋਈ ਜਤੀਮ ਜਾ ਪੈਂਦਾ ਹੈ। ਗੱਡ ਧਰਤੀ ਗੱਡ ਦਿੱਤਾ, ਕਹਿੰਦੇ ਰੱਖ ਖਿਆਲ ਜ਼ਿੰਦਗੀ ਦਾ ਕਿੱਥੇ ਛੱਡ ਕੇ ਆਏ ਨੇ। ਫਰੀਦਾ, ਇੱਟ ਸਰਾਣੇ ਆਖੋ ਸਤਨਾਮ ਸ਼੍ਰੀ, ਬਾਣੀ ਜਿਹੜੀ ਹੈ ਨਾ ਅੰਦਰ ਟੁੰਬੇਗੀ। ਜਿੱਥੇ ਤੈਨੂੰ ਛੱਡ ਕੇ ਆਏ ਨੇ ਕਬਰ ਵਿੱਚ, ਆਪਣੇ ਮੁਤਾਬਕ ਉਹ ਕਹਿ ਰਹੇ ਨੇ ਸਾਡੇ ਸਰਾਣਾ ਥੱਲੇ ਪੋਲਾ ਨਾ ਹੋਵੇ ਜਾਂ ਕਿੱਦਾਂ ਦਾ ਨਾ ਹੋਵੇ, ਤੇ ਕਹਿੰਦੇ ਧੌਣ ਆਕੜ ਗਈ ਹੈ। ਫਰੀਦ ਸਾਹਿਬ ਸਾਨੂੰ ਯਾਦ ਕਰਾ ਰਹੇ ਨੇ, ਫਰੀਦਾ ਇੱਟ ਸਰਾਣੇ ਭੋਏ ਸਮਣ, ਜਿੱਥੇ ਤੈਨੂੰ ਛੱਡ ਕੇ ਆਏ ਇੱਟ ਦਾ ਸਰਾਣਾ ਦਿੱਤਾ, ਥੱਲੇ ਪਾ ਗਏ ਨੇ, ਇੱਕੋ ਪਾਸੇ ਪਿਆ ਰਿਹਾ। ਇੱਟ ਸਰਾਣੇ ਭੋਏ ਸਮਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰ ਇਕਤ ਪਿਆ ਪਾਸ। ਇੱਕ ਪਾਸੇ ਹੀ ਕਹਿੰਦੇ ਪਿਆ ਰਿਹਾ, ਜਾਗ ਹੀ ਨਹੀਂ ਆਈ, ਇਹਦੇ ਸਰੀਰ ਚੋਂ ਮਾਸ ਚੋਂ ਕੀੜੇ ਨਿਕਲੇ। ਫਰੀਦ ਸਾਹਿਬ ਜੀ ਕਹਿੰਦੇ ਉਹੀ ਕੀੜੇ ਨਿਕਲ ਕੇ ਇਹਦਾ ਮਾਸ ਖਾ ਕੇ ਤੇ ਫਿਰ ਮਿੱਟੀ ਚ ਮਿਲ ਗਏ। ਵੇਖ ਵਿਰਾਗ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ, ਜਾਏ ਸੁੱਤੇ ਜੀ ਰਾਣ ਮੈਂ ਥੀਏ ਤੀਮਾ ਗੱਡ। ਤਾਂ ਫਰੀਦ ਸਾਹਿਬ ਜੀ ਕਹਿੰਦੇ ਲੱਗ ਖੁਦਾ ਦੇ ਨਾਲ ਬੋਲੈ ਸੇਖ ਫਰੀਦ, ਪਿਆਰੇ ਅਲਹ ਲੱਗੇ ਇਹੋ ਤਨ ਹੋਸੀ ਖਾਕ, ਨਿਮਾਣੀ ਗੋਰ ਘਰੇ ਜਾਣਾ ਪਵੇਗਾ। ਬੋਲ ਤਾਂ ਅਗਾਂਹ ਅਗਾਂਹ ਹੋਰ ਇੱਕ ਸ਼ਬਦ ਤੇ ਵੱਧਦੇ ਜਾਣੇ ਨੇ, ਪਰ ਮੈਂ ਕੇਵਲ ਫਰੀਦ ਸਾਹਿਬ ਜੀ ਦੀ ਬਾਣੀ ਲੈਣੀ ਹੈ। ਫਰੀਦਾ, ਕੰਦੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ, ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈਂ ਨੀਰ। ਦੱਸੋ ਨਦੀ ਦੇ ਕਿਨਾਰੇ ਤੇ ਗੁਰਮੁਖੋ ਰੁੱਖ ਜੇ, ਕਿੰਨੀ ਕੁ ਜ਼ਿੰਦਗੀ ਉਹਦੀ, ਪਾਣੀ ਦੀ ਛਾਲਾ ਇੱਥੇ ਪੱਟ ਕੇ ਲੈ ਜਾਵੇਗੀ। ਕੱਚੇ ਭਾਂਡੇ ਵਿੱਚ ਪਾਣੀ ਰੱਖਿਆ ਹੈ ਕਿੰਨਾ ਕੁ ਚਿਰ ਰਹੇਗਾ, ਬੂੰਦ ਬੂੰਦ ਕਰਕੇ ਸਿਮ ਜਾਵੇਗਾ। ਇਹੀ ਬੋਲ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਹੇ ਸਨ, ਚੇਤਨਾ ਹੈ ਤੋ ਚੇਤ ਲੈ ਦਿਸ ਦਿਨ ਮੈਂ ਪ੍ਰਾਨੀ, ਛਿਣ ਛਿਣ ਔਦ ਬਿਹਾਤ ਹੈ ਫੂਟ ਹੈ ਘੱਟ ਜਿਓ ਪਾਣੀ। ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ, ਫਰੀਦਾ ਕੱਚਾ ਭਾਂਡਾ ਰੱਖੀ ਹੈ ਕਿਚਰ ਤਾਈ ਨੀਰ, ਚੇਤਾ ਰੱਖ ਮਹਿਲ ਨਸੱਖਣ ਰਹਿ ਗਏ। ਤੂੰ ਕਹਿੰਦਾ ਮਹੱਲ ਮੇਰੇ ਨੇ, ਫਰੀਦ ਸਾਹਿਬ ਜੀ ਕਹਿੰਦੇ ਉਹ ਖਾਲੀ ਹੋ ਜਾਣੇ ਨੇ। ਫਰੀਦਾ ਮਹਿਲ ਨਸੱਖਣ ਰਹਿ ਗਏ, ਵਾਸਾ ਆਇਆ ਤਲ ਗੋਰਾ ਸੇ ਨੇ ਮਾਣੀਆਂ ਬੈਸਣ ਰੂਹਾਂ ਮੱਲ। ਫਰੀਦਾ ਮੌਤੇ ਦਾ ਬੰਨਾ ਏਵੇਂ ਦੱਸੈ ਜਿਉਂ ਦਰਿਆ ਵੈ ਢਾਹਾ, ਅੱਗੇ ਦੋਜਕ ਤੱਪਿਆ ਸੁਣੀਐ ਹੂਲ ਪਵੈ ਕਹਾਹਾ, ਇੱਕ ਨਾ ਨੂੰ ਸਭ ਸੋਝੀ ਆਈ ਇੱਕ ਫਿਰ ਦੇ ਵੇ ਪਰਵਾਹ। ਫਰੀਦਾ ਅਮਲ ਜੇ ਕੀਤੇ ਦੁਣੀ ਵਿੱਚ ਸੇ ਦਰ ਗੈ ਓ ਗਾਹਾ। ਫਰੀਦਾ ਧਿਆਨ ਦਿਓ ਜੀ, ਖਿੰਥੜ, ਫਰੀਦਾ ਖਿੰਥੜ ਮੇਖਾਂ ਅਗਲੀਆਂ, ਖਿੰਥੜ ਮੇਖਾਂ, ਮੇਖਾਂ ਕਿਹਨੂੰ ਕਹਿੰਦੇ, ਲੋਹੇ ਦੀਆਂ ਉਹੀ ਹੁੰਦੀਆਂ ਨੇ ਨਾ, ਉਹਦਾ ਅਰਥ ਇਹ ਨਹੀਂ, ਲੋਹਿਆ ਨਹੀਂ ਇੱਥੇ, ਆ ਜਿਹੜੇ ਬਸਤਰ ਪਾਏ ਆ ਨਾ, ਮੇਖਾਂ ਪੱਕੀਆਂ ਸੀਵਣਾਂ ਲਾਈਆਂ ਨੇ ਟੇਲਰ ਨੂੰ ਕਹਿ ਕੇ। ਫਰੀਦ ਸਾਹਿਬ ਜੀ ਕਹਿੰਦੇ ਜਿਸ ਸਰੀਰ ਤੇ ਪੱਕੀਆਂ ਸੀਵਣਾਂ ਵਾਲੇ ਕੱਪੜੇ ਪਾਈ, ਤੇਰੇ ਕੱਪੜਿਆਂ ਦਾ ਤਾਂ ਯਕੀਨ ਹੈ ਘੜੀਆਂ ਹੰਡ ਜਾਣਗੇ, ਪਰ ਜਿਸ ਸਰੀਰ ਤੇ ਪਾਈ ਉਹ ਸੱਜਣਾ ਇਹਦਾ ਨਹੀਂ ਪਤਾ ਹਵਾ ਕਦੋਂ ਨਿਕਲ ਜਾਣੀ। ਉਹ
ਫਰੀਦਾ ਖਿੰਥੜ ਵੇਖਾਂ ਅਗਲੀਆਂ, ਜਿੰਦ ਨਾ ਕਾਈ ਵੇਖ, ਉਹ ਵਾਰੀ ਆਪੋ ਆਪਣੀ ਚੱਲੇ ਮਸਾਇਕ। ਸੇਖ ਬੋਲੇ ਸੇਖ ਫਰੀਦ ਪਿਆਰੇ ਅਲਹ ਲੱਗੇ, ਸਾਰੇ ਬੋਲ ਕਹਿੰਦੇ ਲੱਗ ਜਾ ਖੁਦਾ ਦੇ ਨਾਲ ਪਿਆਰੇ ਅਲਹ ਲੱਗੇ। ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ, ਕਹਿੰਦੇ ਜੀ ਕਿੱਦਾਂ ਆਜ ਮਿਲਾਵਾ ਸੇਖ ਫਰੀਦ ਤਾ ਕਿਮ ਕੁੰਜੜੀਆਂ। ਕੁੰਜੜੀਆਂ ਹੁੰਦੀਆਂ ਜੀ ਆ ਸਾਡੀਆਂ ਨੌ ਗੋਲਕਾਂ ਜਿਹੜੀਆਂ ਨੇ, ਆ ਦੋਵੇਂ ਅੱਖਾਂ ਨੇ, ਦੋਵੇਂ ਕੰਨ ਨੇ, ਆ ਦੋਵੇਂ ਨਾਸਕਾਂ ਨੇ, ਮੂੰਹ ਹੈ ਤੁਹਾਨੂੰ ਜਾਣ ਪਤਾ ਹੈ, ਇਹ ਮਸ਼ਰਾਉਂਦੀਆਂ ਨੇ। ਮਹਾਰਾਜ ਕਹਿੰਦੇ ਟਾਕਿਮ, ਫਰੀਦ ਸਾਹਿਬ ਜੀ ਕਹਿੰਦੇ ਰੋਕ, ਦਸ ਇੰਦਰੀ ਕਰ ਰੱਖੇ ਵਾਸ, ਟਾਕਿਮ ਕੁੰਜੜੀਆਂ ਮਨੋ ਮਚੰਦੜੀਆਂ, ਮਨ ਨੂੰ ਮਸ਼ਰਾਉਂਦੀਆਂ ਨੇ। ਫਿਰ ਸੋਚੀ ਜਾਂਦੇ ਨੇ ਜੇ ਜਾਣਾ ਮਰ ਜਾਈਏ, ਸਮਝ ਲਈਏ ਜਾਣਾ ਤਾਂ ਇਹੀ ਹੈ, ਖਾਣਾ ਪੀਣਾ ਹੱਸਣਾ ਸੋਣਾ ਵਿਸਤਰ ਗਿਆ ਮਰਨਾ, ਜੇ ਜਾਣਾ ਮਰ ਜਾਈਏ ਘੁੰਮਣਾ ਦੁਬਾਰਾ ਨਾ ਆਈਏ, ਕੀ ਕਰੀਏ। ਬੋਲੀਏ ਸੱਚ ਧਰਮ, ਫਰੀਦ ਸਾਹਿਬ ਕਹਿ ਰਹੇ ਨੇ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਜੋ ਗੁਰੂ ਨੇ ਕਿਹਾ ਹੈ ਉਸ ਮੁਤਾਬਕ ਮਰੀਦ ਬਣ ਕੇ ਸੇਵਕ ਬਣ ਕੇ ਤੁਰੀਏ, ਮਰੀਦਾ ਜੋਲੀਏ ਸ਼ੈਲ ਲਗੰਦੇ ਪਾਰ, ਗੋਰੀ ਮਨ ਧੀਰਿਆ ਰੱਬ ਦੀਆਂ ਪਿਆਰ ਵਾਲੀਆਂ ਬਖਸ਼ਿਸ਼ੀਆਂ ਰੂਹਾਂ ਜਦੋਂ ਸੰਗਤ ਵਿੱਚ ਬੈਠ ਕੇ ਗੁਰੂ ਦੇ ਜਾਪ ਨੂੰ

0: ਬਾਹਰਲਾ ਦ੍ਰਿਸ਼ਟਾਂਤ ਲਈਏ,
1: ਤਿੰਨ ਵਿਆਹ ਤੇ ਜ਼ਰੂਰ ਹੁੰਦੇ ਨੇ, ਇੱਕ ਜਿਹੜਾ ਵਿਆਹ ਹੈ,
0: ਤੀਸਰਾ ਵਿਆਹ ਕਿਸੇ ਵਿਰਲੇ ਦਾ ਹੁੰਦਾ,
1: ਦੋ ਹਰ ਇੱਕ ਦੇ ਹੋ ਜਾਂਦੇ ਨੇ, ਦੋਵਾਂ ਚੋਂ ਵੀ ਦੋ ਰਹਿ ਜਾਣ ਤੇ ਇੱਕ ਹਰ ਇੱਕ ਦਾ ਹੁੰਦਾ ਹੈ। ਵੈਸੇ ਤਿੰਨ ਵਿਆਹ ਮੰਨੇ ਨੇ,
0: ਇੱਕ ਤੇ ਪਹਿਲਾ ਪ੍ਰਤੱਖ ਵਿਆਹ ਹੈ
1: ਵੀ ਜਿਹੜਾ ਭੈਣ ਦਾ ਪਤੀ ਨਾਲ ਗੁਰੂ ਸਾਹਿਬ ਜੀ ਦੀਆਂ ਚਾਰ ਪ੍ਰਕਰਮਾ ਕਰਕੇ ਆਨੰਦ ਕਾਰਜ ਹੁੰਦਾ ਹੈ, ਇਹ ਸਾਰਾ ਵਿਆਹ ਸਾਹਮਣੇ ਆਪਾਂ ਵੇਖਦੇ ਹਾਂ।
0: ਦੂਸਰਾ ਵਿਆਹ ਉਹ ਹੈ,
1: ਫਰੀਦ ਸਾਹਿਬ ਕਹਿੰਦੇ ਆਪਾਂ ਹਾਂ ਜੀਵ ਰੂਪ ਇਸਤਰੀਆਂ,
0: ਆਪਣਾ ਹੈ ਪਤੀ ਪਰਮਾਤਮਾ,
1: ਉਹ ਕਿਸੇ ਕਿਸੇ ਪਿਆਰੀ ਜੀਵ ਰੂਪ ਇਸਤਰੀ ਦਾ ਪਤੀ ਪਰਮਾਤਮਾ ਨਾਲ ਵਿਵਾਹ ਹੁੰਦਾ, ਸਾਰਿਆਂ ਦਾ ਨਹੀਂ ਹੁੰਦਾ।
0: ਤੇ ਜਿਹੜਾ ਤੀਸਰਾ ਜੇ ਨਾ, ਇਹਦੇ ਤੋਂ ਤੇ ਕੋਈ ਬਚਦਾ ਹੀ ਨਹੀਂ, ਆਖੋ ਸਤਨਾਮ ਸ਼੍ਰੀ, ਉਹ ਹੈ ਮੌਤ ਰੂਪੀ ਲਾੜਾ। ਤੇ ਜਿਸ ਦਿਨ ਬਾਹਰਲਾ ਵਿਆਹ ਹੁੰਦਾ ਨਾ, ਦਿਨ ਮਿੱਥੇ ਜਾਂਦੇ ਨੇ, ਵੀਰ ਨੂੰ, ਭੈਣ ਨੂੰ, ਬੱਚੀ ਨੂੰ ਤਿਲ ਚਾਹ ਤੇਲ ਜਿਹੜਾ ਉਹ ਚਾੜਿਆ ਜਾਂਦਾ ਹੈ, ਉਹ ਸਮਾਂ ਨੀਯਤ ਕੀਤਾ ਜਾਂਦਾ। ਹੋ ਸਕਦਾ ਜੇ ਸੱਜਣੋ ਉਹ ਸਮਾਂ ਗਾਂਹ ਪਛਾਹ ਹੋ ਜਾਵੇ, ਪਰ ਜਿੱਦਣ ਮੌਤ ਰੂਪੀ ਲਾੜੇ ਨੇ ਤੈਨੂੰ ਲੈਣ ਆਉਣਾ ਹੀ ਹੋਏ, ਉਦਣ ਤੇਰਾ ਸਮਾਂ ਗਾਂਹ ਪਛਾਹ ਨਹੀਂ ਆਉਣਾ। ਫਰੀਦਾ ਜਿੱਤ ਦਿਹਾੜਾ ਧਨ ਨਾਮ ਇਸਤਰੀ ਦਾ, ਵਰੀ ਕੇ ਵਿਆਹ ਹੀ ਜਾਣਾ ਹੈ ਮੌਤ ਰੂਪੀ ਲਾੜੇ ਦੇ ਨਾਲ। ਫਰੀਦਾ ਜਿੱਤ ਦਿਹਾੜਾ ਧਨ ਵਰੀ, ਸਾਹੇ ਲਏ ਲਖਾਏ, ਲਿਖਾ ਕੇ ਆਈ ਹੈ ਨਾ, ਮਰਨ ਲਿਖਾਏ ਮੰਡਲ ਮੇ ਆਏ, ਸਾਹੇ ਲਏ ਲਿਖਾਏ ਮਲਕ
1: ਲਾੜਾ, ਮੌਤ ਰੂਪੀ ਲਾੜਾ।
0: ਮਲਕ ਜੇ ਕੰਨੀ ਸੁਣੀ ਦਾ, ਮੂੰਹ ਦੇ ਖਾਲੇ ਆਏ, ਕੰਨਾਂ ਨਾਲ ਸੁਣਿਆ ਸੀ ਅੱਜ ਫਲਾਨੀ ਨੂੰ ਮੌਤ ਰੂਪੀ ਲਾੜਾ ਵਿਆਹ ਕੇ ਲੈ ਗਿਆ ਹੈ। ਫਰੀਦ ਸਾਹਿਬ ਜੀ ਕਹਿੰਦੇ ਇੱਕ ਦਿਨ ਤੇਰੀ ਆਵਾਜ਼ ਵੀ ਪੈ ਜਾਣੀ ਓ, ਅੱਜ ਤੂੰ ਵੀ ਇਸ ਮਾਤ ਲੋਕ ਤੋਂ ਕੂਚ ਕਰ ਗਈ ਹੈ।
1: ਸਭਨਾ ਸਹੁਰਾ ਵੰਜਣਾ, ਸਭ ਮੁਕਲਾਵਣ, ਹਾਰ ਸਾਰਿਆਂ ਦਾ ਆ ਜਾਣਾ ਹੈ।
0: ਇਸ ਕਰਕੇ ਫਰੀਦ ਸਾਹਿਬ ਜੀ ਕਹਿੰਦੇ ਨੇ ਸਾਹੇ ਲਏ ਲਖਾਏ ਮਲਕ ਜੇ ਕੰਨੀ ਸੁਣੀ ਦਾ, ਮੂੰਹ ਦੇ ਖਾਲੇ ਆਏ।
1: ਫਿਰ ਕੀ ਹੁੰਦਾ, ਜਿੰਦ ਨਿਮਾਣੀ ਕੱਢੀ ਹੈ।
0: ਧਿਆਨ ਦਿਓ, ਇਹ ਨਿਮਾਣੀ ਜਿੰਦ ਸਵਾਸ ਸੌਖੇ ਨਹੀਂ ਜੇ ਨਿਕਲਦੇ, ਉਹ ਭਾਗਾਂ ਵਾਲੇ ਪੁਰਸ਼ ਨੇ ਜਿਨ੍ਹਾਂ ਦੀ ਸ਼ਾਂਤ ਵਿੱਚ ਸਵਾਸ ਨਿਕਲ ਜਾਣ। ਕਈਆਂ ਦੇ ਅੱਖਾਂ ਚੋਂ ਨਿਕਲਦੇ ਨੇ, ਕਈਆਂ ਦੇ ਨੱਕ ਚੋਂ ਨਿਕਲਦੇ ਨੇ, ਕਈਆਂ ਦੇ ਮੂੰਹ ਚੋਂ ਨਿਕਲਦੇ ਨੇ। ਕਈ ਐਸੇ ਪੁਰਸ਼ ਵੀ ਵੇਖੇ ਜਾਂਦੇ ਨੇ ਜਿਨ੍ਹਾਂ ਜਗ੍ਹਾ ਤੋਂ ਸਵਾਸ ਨਹੀਂ ਨਿਕਲਣੇ ਚਾਹੀਦੇ, ਉੱਥੋਂ ਵੀ ਨਿਕਲਦੇ ਨੇ। ਆਖੋ ਸਤਨਾਮ ਸ਼੍ਰੀ। ਕਿਉਂ ਕਹਿੰਦੇ ਹੁੰਦੇ ਨੇ ਉਦੋਂ ਵੀ ਸਰੀਰ ਦੇ ਕੱਪੜੇ ਬਦਲ ਦਿਓ, ਮੈਂ ਉਸ ਗੱਲ ਨੂੰ ਗੋਲ ਮੋਲ ਕਰ ਦਿੱਤਾ।
1: ਉਹ ਭਾਗਾਂ ਵਾਲੀਆਂ ਰੂਹਾਂ ਨੇ ਜਿਨ੍ਹਾਂ ਦੇ ਇਹਨਾਂ ਥਾਵਾਂ ਤੋਂ ਸਵਾਸ ਨਹੀਂ ਨਿਕਲਦੇ, ਬੜੇ ਔਖੇ ਨਿਕਲਦੇ ਨੇ। ਤਾਂ ਹੀ ਤੇ ਬੋਲ ਕੇ ਸੀ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਣ ਦਹੇ ਅਰ ਗਰਭ ਬਸੇਰਾ।
0: ਜਿੰਦ ਨਿਮਾਣੀ ਕੱਢੀ ਹੈ
1: ਹੱਡਾਂ, ਹੱਡਾਂ ਨੂੰ ਜਿਵੇਂ ਇੱਕ ਕੱਪੜਾ ਨਿਚੋੜਿਆ ਜਾਂਦਾ ਹੈ,
0: ਸੌਖੀ ਬਾਤ ਥੋੜੀ ਹੈ।
1: ਹੱਡਾਂ ਕੂਕੜਕਾਏ ਸਾਹੇ ਲਿਖੇ ਨਾ ਚੱਲਣੀ, ਨੀ ਮੇਰੀਏ ਜਿੰਦੇ, ਉਹ ਸਾਹ ਗਾਂ ਪਛਾ ਨਹੀਂ ਹੋਣਾ।
0: ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਸਮਝਾਇਆ ਕਰ ਜਿੰਦ ਬਹੁਤੀ,
1: ਇਹ ਬਹੁਤੀ ਹੈ।
0: ਲਾੜਾ ਕੌਣ ਹੈ? ਮੌਤ ਰੂਪੀ
1: ਜਿੰਦ ਬਹੁਤੀ
0: ਮਰਨ ਵਾਰ ਲੈ ਜਾਸੀ ਪਰਨਾਏ, ਜਦੋਂ ਲੈ ਕੇ ਜਾਵੇਗਾ ਪ੍ਰਤੱਖ, ਭੈਣ ਜਾਂਦੀ ਹੈ ਤੇ ਸਹੇਲੀਆਂ ਨੂੰ ਮਿਲਦੀ ਹੈ, ਮਾਂ ਨੂੰ ਮਿਲਦੀ ਹੈ। ਨੀ ਮੇਰੀਏ ਜਿੰਦੇ ਵੋਟੀਏ, ਚੇਤਾ ਰੱਖੀ ਜਿੱਦਣ ਮੌਤ ਰੂਪੀ ਲਾੜਾ ਤੈਨੂੰ ਲੈ ਕੇ ਗਿਆ, ਉਦਣ ਬਾਹਾਂ ਪਸਾਰ ਕੇ ਮਿਲਿਆ ਨਹੀਂ ਹੋ ਜਾਣਾ। ਜਿੰਦ ਵੋਟੀ ਮਰਨ ਵਾਰ ਲੈ ਜਾਸੀ ਪਰਨਾਏ, ਆਪਣ ਹੱਥੀ ਜੋੜ ਕੇ ਬਾਹਾਂ ਖਿਲਾਰ ਕੇ ਕਹਿ ਗਲ ਲੱਗੇ ਧਾਏ, ਵਾਲ ਹੋ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ। ਫਰੀਦ ਸਾਹਿਬ ਜੀ ਕਹਿੰਦੇ ਵਾਲ ਤੋਂ ਨਿੱਕੀ ਏਦਾਂ ਦੀ ਥਾਂ ਤੋਂ ਪਾਰ ਨਿਕਲਣਾ ਹੈ, ਮੈਂ ਅੱਗੇ ਜਾ ਕੇ ਉਹ ਬੋਲ ਕਹਿਣੇ ਨੇ, ਵਾਟ ਹਮਾਰੀ ਖਰੀ ਉਡੀਨੀ ਖੰਨਿਓ ਤਿੱਖੀ ਬਹੁਤ ਪੀਣੀ। ਇਹ ਵੀ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨਾ, ਸਿਰਫ ਦ੍ਰਿਸ਼ਟਾਂਤ ਦਿੱਤਾ ਹੈ, ਇਹ ਸ਼ਬਦ ਉਹ ਜਿਹਾ ਚੇਤਾ ਰੱਖਿਓ, ਤਪ ਤਪ ਲੋਹੇ ਲੋਹੇ ਹੱਥ ਮਰੋ ਰੋ ਸੋਹੀ ਰਾਗ ਵਿੱਚ ਜਾ ਕੇ ਆਉਣਾ ਹੈ। ਕਹਿੰਦੇ ਨੇ ਦੇਖ ਖਿਆਲ ਕਰ, ਵਾਲ ਹੋ ਨਿੱਕੀ ਪੁਰਸਲਾਤ, ਪੋਲ ਬੜਾ ਸੌਖਾ ਛੋਟਾ ਜਿਹਾ ਹੈ, ਵਾਲ ਤੋਂ ਪਤਲਾ ਹੈ, ਕੰਨੀ ਨਾ ਸੁਣੀ ਆਏ,
1: ਤੂੰ ਕੰਨਾਂ ਵਿੱਚ ਨਹੀਂ ਸੁਣਿਆ। ਫਰੀਦਾ
0: ਕਿੜੀ, ਕੱਕੇ ਨੂੰ ਬਿਹਾਰੀ, ਰਾੜੇ ਨੂੰ ਬਿਹਾਰੀ, ਕਿੜੀ ਆਵਾਜ਼ ਤੈਨੂੰ ਆਵਾਜ਼ਾਂ ਪੈ ਰਹੀਆਂ।

0: ਦੀ ਬਾਣੀ ਆਵਾਜ਼ ਦੇ ਰਹੀ ਹੈ, ਇਹ ਸੰਸਾਰ ਸਮੁੰਦਰ ਇੱਕ ਦਰਿਆ ਹੈ, ਯਾਦ ਰੱਖ ਪਰਮਾਤਮਾ ਨੂੰ, ਇਹਦੇ ਤੋਂ ਪਾਰ ਲੰਘਣਾ ਹੈ। ਅਗਰ ਪਰਮਾਤਮਾ ਦੇ ਨਾਮ ਨੂੰ ਨਾ ਜਪਿਆ, ਸਤਨਾਮ ਸ਼੍ਰੀ ਵਾਹਿਗੁਰੂ ਨਾ ਜਪਿਆ, ਤੇ ਮੇਰੀ ਇਹ ਜਿੰਦੇ ਦੇ ਵਿੱਚ ਡੁੱਬ ਜਾਵੇਗੀ। ਫਰੀਦਾ ਕਿੜੀ ਪਵੰਦਾਈ ਖੜਾ ਨਾ ਆਪ ਮੁਹਾਏ। ਫਿਰ ਫਰੀਦ ਜੀ ਕਹਿੰਦੇ ਨੇ, ਫਰੀਦਾ ਦਰ ਦਰ ਵੇਸੀ ਗਾਖੋੜੀ, ਚੱਲਾ ਦੁਨੀਆ ਭੱਤ, ਬੰਨ ਉਠਾਈ ਪੋਟਲੀ, ਕਿੱਥੇ ਵੰਜਾ ਘੱਟ, ਕਿੰਜ ਨਾ ਬੁੱਝੈ ਕਿੰਜ ਨਾ ਸੁੱਜੈ, ਦੁਨੀਆ ਗੁੱਝੀ ਪਾਹੇ, ਛਾਈ ਮੇਰੇ ਚੰਗਾ ਕੀਤਾ, ਨਹੀਂ ਤਾਂ ਹੰਗ ਪੀ ਦੱਜਾ ਜਾਹੇ। ਫਰੀਦ ਸਾਹਿਬ ਜੀ ਕਹਿੰਦੇ, ਮੋਹ ਮਮਤਾ ਦੀ ਅੱਗ ਹੈ, ਮੈਂ ਪੋਟਲੀ ਪੰਡ ਸਿਰ ਤੇ ਰੱਖੀ ਸੀ, ਤੁਰਿਆ ਜਾ ਰਿਹਾ ਆ, ਚੰਗਾ ਹੋ ਗਿਆ ਸੱਟ ਦਿੱਤਾ, ਇਹ ਗੁੱਝੀ ਅੱਗ ਬਲਦੀ ਜੇ ਉਹ ਦੁਨੀਆਂ ਦੇ ਲੋਕੋ ਇਹਦੇ ਤੋਂ ਬਚ ਜਾਇਓ ਮੋਹ ਰੂਪੀ ਅੱਗ ਤੋਂ। ਫਰੀਦਾ ਜੇ ਜਾਣਾ ਤਿਲ ਥੋੜੜੇ, ਬੁੱਕ ਭਰੋ ਪਾਣੀ ਦਾ, ਘੁੱਟ ਲਓ, ਘੁੱਟਦਿਆਂ ਘੁੱਟਦਿਆਂ ਘੁੱਟਦਿਆਂ ਘੁੱਟਦਿਆਂ ਬਾਹਰਲਾ ਦ੍ਰਿਸ਼ਟਾਂਤ ਲਿਆ, ਪਾਣੀ ਨਿਕਲ ਜਾਣਾ ਜੇ ਨਹੀਂ ਜੇ ਰੁਕਣਾ। ਫਰੀਦ ਸਾਹਿਬ ਜੀ ਕਹਿੰਦੇ, ਤੇਵੇਂ ਸਵਾਸ ਥੋੜੇ ਨੇ, ਇਹ ਨਿਕਲਦਿਆਂ ਨਿਕਲਦਿਆਂ ਨਿਕਲ ਜਾਣੇ ਨੇ। ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਮਲ ਬੁੱਕ ਭਰੀ, ਜੇ ਜਾਣਾ ਸੋ ਨੰਡੜ ਤਾਂ ਥੋੜਾ ਮਾਣ ਕਰੀ, ਜੇ ਜਾਣਾ ਲੜ ਛਿੱਜਣਾ ਪੀਡੀ ਪਾਈ ਗੰਢ, ਤੈ ਜੇਵੜ ਮੈਂ ਨਾਹੇ ਕੋ ਸਭ ਜਗ ਜਿੱਠਾ ਹੰਡ। ਮੇਰਾ ਚਿੱਤ ਕਰਦਾ ਮੈਂ ਉਦਾਂ ਹੀ ਬਾਣੀ ਸੁਣਾਈ ਜਾਵਾਂ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲੇਖ, ਜੇ ਅਕਲ ਵਾਲਾ ਤੇ ਕਿਸੇ ਦੇ ਗੁਣਾ ਵੇਖਣ ਤੋਂ ਪਹਿਲਾਂ ਧੌਣ ਨੀਵੀਂ ਕਰਕੇ ਆਪਣੇ ਗੁਣਾ ਵੇਖ ਲਿਆ ਕਰ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲੇਖ, ਆਪ ਨੜੇ ਗਿਰੀਵਾਣ ਮੈਂ ਸਿਰ ਨੀਵਾਂ ਕਰ ਦੇਖ। ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇ ਮਣ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਕਿੱਥੋਂ ਬਚਣ ਚੱਲਿਆ ਸੀ ਮੈਂ, ਸੇਖ ਹਯਾਤੀ ਜੱਗ ਨਾ ਕੋਈ ਠਿਰ ਰਹਿਆ, ਜਿਸ ਆਸਨ ਹਮ ਬੈਠੇ ਕੇਤੇ ਬਹਿਸ ਗਿਆ ਕੱਤਕ ਕੂੰਜਾ। ਦੇਖੋ ਜੀ, ਦੋ ਦੋ ਮਹੀਨੇ ਦੀ ਰੁੱਤ ਹੁੰਦੀ ਜੀ, ਮਹੀਨੇ ਕਿੰਨੇ ਨੇ ਬੋਲੋ, ਚੇਤਾ ਨੀ ਜੇ ਬੋਲੋ ਗੱਜ ਕੇ, ਕੋਈ ਵੀ ਨੀ ਬੋਲਦਾ ਯਾਰ, ਹੱਦ ਹੋ ਗਈ ਹੈ। ਅੰਗਰੇਜ਼ੀ ਦੇ ਆਉਂਦੇ ਹੀ ਯਾਰ, ਦੇਸੀ ਵੀ ਤੁਹਾਨੂੰ ਮਹਾਰਾਜ ਦੀ ਬਾਣੀ ਚ 12 ਹੀ ਮਹੀਨੇ ਨੇ ਨਾ, ਤੇ 12 ਮਹੀਨਿਆਂ ਦੀਆਂ 6 ਰੁੱਤਾਂ ਨੇ। ਦੇਖੋ ਉਹ ਰੁੱਤਾਂ ਮਹੀਨੇ ਦੁਬਾਰਾ ਬਦਲ ਬਦਲ ਕੇ ਆ ਜਾਣੇ ਨੇ, ਪਰ ਸੂਫੀ ਦਰਵੇਸ਼ ਸਾਹਿਬ ਜੀ ਕਹਿੰਦੇ ਨੇ, ਰੁੱਤਾਂ ਆਉਣਗੀਆਂ ਜਾਣੀਆਂ ਨੇ, ਮਹੀਨੇ ਬਦਲਦੇ ਨੇ, ਪਰ ਤੂੰ ਆਪਣੇ ਵੱਲੇ ਚੇਤਾ ਰੱਖੀ, ਜਿੱਦਣ ਤੂੰ ਮਨੁੱਖ ਦੇਹ ਚੋਂ ਬਦਲ ਗਿਆ ਉਦਣ ਦੁਬਾਰਾ ਪਰਤ ਕੇ, ਬਸ ਅਰਥ ਤੁਸੀਂ ਆਪ ਹੀ ਕਰਤਾ ਹੈ, ਹੁਣ ਮੇਰੇ ਕਰਨ ਦੀ ਲੋੜ ਨਹੀਂ ਰਹੀ। ਕੱਤਕ ਕੂੰਜਾ ਚੇਤ ਡਾਓ, ਅੱਗ ਬਲਦੀ ਹੈ, ਸੜ ਕੇ ਤਬਾਹ ਹੋ ਜਾਂਦੇ ਨੇ ਜੰਗਲ। ਕੱਤਕ ਕੂੰਜਾ ਚੇਤ ਡਾਓ, ਸਾਵਣ ਬਿਜਲੀਆਂ ਬਦਲ ਗਈਆਂ ਨੇ, ਸੀ ਆਲੇ ਸੋਹੰਦੀਆਂ ਪਿਰ ਗੱਲ ਬਾਹੜੀਆਂ, ਜਿਵੇਂ ਧਰਮ ਸੁਪਤਨੀ ਦੀਆਂ ਬਾਹਾਂ ਪਤੀ ਪਰਮਾ ਪਤੀ ਦੇ ਗਲ ਵਿੱਚ ਹੁੰਦੀਆਂ ਨੇ, ਰੁੱਤਾਂ ਦੇ ਬਦਲਦਿਆਂ ਬਦਲਦਿਆਂ ਉਹ ਵੀ ਬਦਲ ਜਾਂਦੀਆਂ ਨੇ। ਸੀ ਆਲੇ ਸੋਹੰਦੀਆਂ ਪਿਰ ਗੱਲ ਬਾਹੜੀਆਂ, ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ, ਚੱਲਣ ਦੀ ਤਿਆਰੀ ਕਰ, ਤੇ ਸਰੀਰ ਬਣਿਆ ਕਿਵੇਂ ਹੈ, ਗੜੇਂਦੀਆਂ ਗੜੇਂਦੀਆਂ ਬਣਦਿਆਂ, 6 ਮਾਹ 6 ਮਾਹ, ਮਾਹ ਮੀਨਜ ਮਹੀਨੇ। ਸੂਫੀ ਦਰਵੇਸ਼ ਕਹਿੰਦੇ, ਮਾਤਾ ਜੀ ਦੇ ਖੇਤ ਵਿੱਚ, ਤੁਸੀਂ ਕਹੋ ਜੀ ਮਾਤਾ ਦਾ ਖੇਤ ਹੈ, ਮਾਤਾ ਜੀ ਦਾ ਪੇਟ ਹੁੰਦਾ ਹੈ, ਤੇ ਮਹਾਰਾਜ ਨੇ ਬਾਣੀ ਚ ਖੇਤ ਆਖਿਆ, ਜੇ ਤੁਸੀਂ ਕਹੋ ਕਿੱਥੇ ਆਖਿਆ ਦੱਸੋ। ਤੇ ਭੱਟ ਸਾਹਿਬਾਨ ਅੱਗੇ ਜਾ ਕੇ ਕਹਿੰਦੇ ਨੇ, ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਰੰਚਕ ਥੋੜਾ ਜਿਹਾ, ਰੇਤ ਕਿੰਨਾ ਕਿਨਕਾ ਹੈ,
1: ਛੋਟਾ ਜਿਹਾ ਨਾ,
0: ਇੰਨਾ ਕੁ ਪਿਤਾ ਦਾ ਮੈਲਾ ਪਾਣੀ, ਇੰਨਾ ਕੁ ਛੋਟਾ ਜਿਹਾ ਰੇਤ ਜਿੰਨਾ।
1: ਰੰਚਕ ਰੇਤ ਕਿੱਥੇ, ਮਾਤਾ ਜੀ ਦੇ ਖੇਤ, ਰੰਚਕ ਰੇਤ ਖੇਤ, ਉਧਰ ਪੇਟ ਖੇਤ ਕਿਆ। ਭੱਟ ਸਾਹਿਬਾਨਾਂ ਨੇ ਕਹਿੰਦੇ ਉਸ ਖੇਤ ਦੇ ਵਿੱਚ, ਰੰਚਕ ਰੇਤ ਖੇਤ ਤਨ, ਤਨ ਸਰੀਰ ਆ ਗਿਆ ਨਾ ਉਹਦੇ ਵਿੱਚ, ਨਿਰਮਤ ਜਮ ਗਿਆ ਇਹ ਲੋਥੜਾ ਸਰੀਰ, ਦੁਰਲਭ ਦੇਹ ਸਵਾਰ ਧਰੀ, ਤੇ ਸਦਕੇ ਜਾਈਏ ਮੇਰੇ ਵਾਹਿਗੁਰੂ ਦੇ ਇਹ ਕਿੱਡੀ ਸੋਹਣੀ ਦੇਹ ਸਵਾਰ ਦਿੱਤੀ। ਖਾਣ ਪਾਣ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਰੇ ਗੁਣ ਦੀਨ ਹੀਨ ਮਾਇਆ ਕਿਰਮ ਸਿਮਰ ਸਮਾਮੀ ਏਕ ਘਰੀ ਕਰ ਗਏ ਲਿਹੋ ਦਿਆਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ। ਨਾਲ ਨਾਲ ਸਾਰੇ ਬਾਣੀ ਚ ਬਚਨ ਮਿਲਦੇ ਨੇ। ਮੇਰੇ ਗਰੀਬ ਬਨਵਾਸ ਜੀ ਕਹਿੰਦੇ ਗੜੇਂਦੇ ਆ ਛੇਵਾਂ। ਹੁਣ ਦੱਸੋ ਪਿਆਰਿਓ, ਹਾਂਜੀ ਬਣਦਿਆਂ ਬਣਦਿਆਂ ਮਹੀਨੇ ਲੱਗ ਗਏ, ਛੇ ਕਿੰਨੇ ਲੱਗ ਗਏ ਤੇ ਜਾਂਦਿਆਂ ਕਿੰਨੇ ਲੱਗਣੇ ਨੇ, ਇਹ ਵੀ ਸੋਚ ਲਈਏ। ਹੁਣ ਆਖੋ ਸਤਨਾਮ ਸ਼੍ਰੀ ਗੜੇਂਦਿਆਂ ਛੇਵਾਂ ਤੁੜੇਂਦਿਆਂ ਹਿੱਕ ਖਿਨੋ। ਇਹ ਸਵਾਸ ਨਿਕਲਦਿਆਂ ਖੇਡ ਨਹੀਂ ਲੱਗਣਾ, ਕਹਿੰਦੇ ਲਓ ਜੀ ਨਵਜਾ ਹੱਥਾਂ ਚ ਪੜੀਆਂ ਸੀ ਹੋ ਗਿਆ ਪੂਰਾ। ਗੜੇਂਦਿਆਂ ਛੇਵਾਂ ਤੁੜੇਂਦਿਆਂ ਹਿੱਕ ਖਿਨੋ ਜਿਮੀ ਪੁੱਛੇ ਅਸਮਾਨ। ਧਰਤੀ ਅਸਮਾਨ ਨੂੰ ਪੁੱਛਦੀ ਹੈ ਫਰੀਦਾ ਖੇਵਟ ਕਿੰਨ ਗਏ, ਕਿੰਨੇ ਮਲਾਹ ਚਲੇ ਗਏ ਨੇ। ਅਸਮਾਨ ਕਹਿੰਦਾ ਧਰਤੀਏ ਤੇਰੇ ਤੇ ਪਏ ਹੋਏ ਕਬਰਾਂ ਵਿੱਚ ਨਾਮ ਤੋਂ ਬਿਨਾਂ ਅੱਜ ਵੀ ਸੜਦੇ ਨਜ਼ਰ ਆ ਰਹੀ। ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿੰਨ ਗਏ, ਜਲਣ ਗੋਰਾਂ ਨਾਲ ਉਲਾਮੇ ਜੀ ਸਹੇ। ਵੇਖੋ ਬਾਣੀ ਗੁਰੂ ਦੀ ਵੀ ਨਾਲ ਮਿਲਦੀ ਜੇ ਸੌ ਉਲਾਮੇ ਦਿਨੇ ਕੈ ਰਾਤੀ ਮਿਲਨ ਸਹੰਸ, ਉਹ ਸਿਫਤ ਸਲਾਹ ਛੱਡ ਕੇ ਕਰੰਗੀ ਲੱਗਾ ਹੰਸ। ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ। ਕਿੰਨੇ ਸ਼ਬਦ ਵਿਚਾਰ ਲੈਣੇ ਫਰੀਦ ਸਾਹਿਬ ਜੀ ਦੇ, ਦੱਸੋਗੇ ਕਿੰਨੇ ਸ਼ਬਦ ਵਿਚਾਰੇ? ਦੋ। ਆਪਾਂ ਸਲੋਕਾਂ ਚੋਂ ਸਿਰਫ ਦ੍ਰਿਸ਼ਟਾਂਤ ਲਏ ਨੇ, ਆਸਾ ਰਾਗ ਦੇ ਦਿਲੋਂ ਮੁਹੱਬਤ ਤੇ ਬੋਲਿਆ ਸੇਖ ਫਰੀਦ। ਹੁਣ ਮੈਂ ਜਾ ਰਿਹਾ ਜੇ ਸੂਹੀ ਰਾਗ ਵਿੱਚ। ਤਪ ਤਪ ਲੋਹੇ ਲੋਹੇ ਹਾਥ ਮਰੋ ਰੋ, ਪ੍ਰੇਮ ਦੀਆਂ ਪਰਿਭਾਸ਼ਾ ਨੇ। ਤਪ ਤਪ ਲੋਹੇ

0: जोबण खोए पाछे पुछता नी रहाओ। हुण इहदा अर्थ जिहड़ा है शब्द का केंद्री भाव ओह रहाओ दे वचना विच है। महाराज कहिंदे तैं साहिब की मैं सार ना जानी, नी जीव रूप इस्तरीए नी सखीए, तू प्यारे दी सार नूं नहीं जाणिया, तेरे ते जवानी आई सी, तू जवानी विच उहदा रंग नहीं हूं माणिया, जवानी ते चले गई हूं जोबण खोए। महाराज ने कहा सी धन जोबण अर फुलड़ा नाठी अड़े दिन चार, पबण केरे पत ज्यो ढल ढुल जुम्मन हार, रंग माण लै प्यारिया जा जोबण ना होला, दिन थोड़ दे थके पया पुराना चोला, चेता रख सज्जन मेरे रंगले जाए सते जी राण, तै साहब की तै सार ना जानी जोबण खोए पाछे पुछतानी। हुण पछताताप कर रहा है, हुण जदों जवानी लंघ गई है तप तप दुखी हो के लुछ लुछ के उछल उछल के पुकार कर दी है, जवानी चले गई है सिर कंप्यो पग डगमगे नैन जोत ते हीन। हुण समय इदां दा बन गया। काली फिर अगे कहिंदे ने तप तप लो लो हाथ मरोरो बावल होई झली हो गई है सौ सौ लोरो, तैसे मन में किया रोस, हे प्यारे जी मुझ अवगण सह नाही दोष, तै साहिब की मैं सार ना जानी, मिनट मेरे थोड़े बचे ने, तै साहिब की मैं सार ना जानी जोबण खोए पाछे पुछतानी, पुछदी आ नी कालिए कोयले अंबा ते मिठी मिठी वाज देन वालिए, तू काली केवे हो गई है, मैं उनू पुछिया ते कोयल ने आवाज दिती नी भैने, मैं प्यारे दे विछोड़े करके काली हो गई आ, जे तू काली हो गई हां ते मैं प्यारे पति परमात्मा दे विछोड़े करके इदां दी बन गई हां। काली कोयल तू कित गुण काली, उहने आवाज दित्ती है अपने प्रीतम के हो, अपने प्रीतम के हो बिरह जाली, सुछोड़े करके फिर वह भी हूण कतै सुख पावे, जीव रूप स्त्री पति परमात्मा तो बिना किवें सुख पावेगी, प्रे भी हुण कतै सुख पावे, जा होए कृपालता गुरु मिलावे, विद्धन खूही विद्धन विद्धन खूही, संसार एक खूह दी बराबर खूही है, विद्धन मिंज डराउणी, विद्धन मिंज डराउणी खूही, संसार एक खूही रूप है, विद्धन खूही मुंद अकेली, कली जीव रूप स्त्री है, ना को साथी ना को तेरा कोई साथी नहीं, कोई बेली नहीं, जगत मैं झूठी देखी, हां समझ गए सारा ही शब्द, सुनाउण दी लोड़ नहीं है, विद्धन खोही मुंद अकेली, ना को साथी ना को बेली, जा फिर देखा ता मेरा कोई मेरा बेली यार है, जा फिर देखा ता मेरा अल्लो बेली, अगे वाट हमारी पढ़िया सी ना शब्द अगे, खरी उड़ीनी खन्नी तिखी बहुत पीनी, चलो गुरु अमरदास जी वाले भगता की चाल नराली, चाला नराली भगता केरी बिखम मार्ग, चलना लब लोभ अंकार ताज तृष्णा बहुत नाही बोलना, खन्नियो तिखी वालो निकी एत मार्ग। देखो गुरु साहबाना की बाणी ते भगता की बाणी विच कोई फर्क नहीं है, बाणी गुरु रूप है, वाट हमारी खरी उड़ीनी खन्यो तिखी बहुत पीनी, उस ऊपर है मार्ग मेरा, सेख फरीदा पंथ समार सवेरा। हुण अगले बोल होर, एक शब्द होर रह गया जी, यह भी सूई रागदा जी, बेड़ा बंध ना सकियो बंधन की वेला, पर सरवर जब ऊशल तब तरन दुहेला। बिल्कुल कट्ठा ही शब्द है, जिस वेले जप तप का बेड़ा बनाना सी वो बनाया नहीं, समुद्र उछदा जा रहा है, ते जदों ये शब्द आख्या ना ते गुरु नानक महाराज ने इहदा जवाब दिता, जप तप का बंद बेडूला जित लंघे वहेला, ना सरवर ना ऊशल ऐसा पंथ सुहेला। ਮਹਾਰਾਜ ਕਹਿੰਦੇ ਇਹੋ ਜਿਹਾ ਸੌਖਾ ਤੇਰਾ ਰਸਤਾ ਰੰਗ ਜਾਵੇਗਾ। ਜਪ ਤਪ ਕਾ ਬੰਦ ਬੇੜ ਲਾ ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਊਸ਼ਲੇ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੂੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਬੇੜਾ ਬੰਦ ਨਾ ਸਕਿਓ ਬੰਧਣ ਕੀ ਵੇਲਾ, ਪਰ ਸਰਵਰ ਜਬ ਊਸ਼ਲੇ ਤਬ ਤਰਨ ਦੁਹੇਲਾ, ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ, ਦੁੱਧਾ ਥਣੀ ਨ ਆਵਈ ਫਿਰ ਹੋਏ ਨਾ ਮੇਲਾ। ਸਿਆਣੇ ਬੈਠੇ ਹੋ ਮੱਝ ਦੀਆਂ ਥਣਾਂ ਚੋਂ ਧਾਰਾਂ ਬਾਹਰ ਨਿਕਲਣ, ਦੁਬਾਰਾ ਪਾ ਕੇ ਵਿਖਾ ਸਕਦਾ ਜੇ ਕੋਈ? ਨਾ ਭਈ ਨਾ, ਜਿਹੜਾ ਸਰੀਰ ਚੋਂ ਸਵਾਸ ਨਿਕਲ ਗਿਆ ਦੁਬਾਰਾ ਕੋਈ ਨਹੀਂ ਪਾ ਸਕਦਾ। ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦਾ ਨਿਤ ਪਾਰਚ, ਦੁੱਧਾ ਥਣੀ ਨ ਆਵਈ ਫਿਰ ਹੋਏ ਨਾ ਮੇਲਾ। ਕਹਿ ਫਰੀਦ ਸਹੇਲੀਓ ਸੋ ਅਲਾਏ ਸੀ ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਥੀਸੀਏ ਖਾਕ ਬਣ ਜਾਣਾ ਹੈ। ਮੈਂ ਇੱਕ ਦੋ ਮਿੰਟਾਂ ਚ ਸਮਾਪਤੀ ਕਰਨ ਵਾਲਾ, ਗੱਜ ਕੇ ਆਖੋ ਸਤਨਾਮ ਸ਼੍ਰੀ। ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈ ਕੰਨੋ ਦਾਤ। ਧੰਨ ਗੁਰੂ ਨਾਨਕ ਮਹਾਰਾਜ, ਜਦੋਂ ਤੁਸੀਂ ਬਾਬਾ ਫਰੀਦ ਸਾਹਿਬ ਜੀ ਸਲੋਕ ਪੜ੍ਹਦੇ ਹੋ ਨਾ, ਤੇ ਉਹਨਾਂ ਸਲੋਕਾਂ ਵਿੱਚ ਗੁਰੂ ਸਾਹਿਬ ਜੀ ਵੱਲੋਂ ਸਿਰ ਪਾਓ ਹੀ ਬਖਸ਼ੇ ਨੇ, ਇਹ ਸ਼ਬਦ ਤਾਂ ਫਰੀਦ ਸਾਹਿਬ ਜੀ ਦਾ ਹੈ। ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈ ਕੰਨੋ। ਜਿਹੜੇ ਉੱਠ ਜਾਣਗੇ, ਅੰਮ੍ਰਿਤ ਵੇਲਾ ਸੰਭਾਲਣਾ ਬੜਾ ਜ਼ਰੂਰੀ ਹੈ, ਉਹਨਾਂ ਨੂੰ ਸਭ ਕੁਝ ਮਿਲ ਜਾਣਾ ਹੈ। ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਨਿਰਾਸਾਪਣਾ ਚੁੱਕਦੇ ਨੇ, ਕਹਿੰਦੇ ਦਾਤੀ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ, ਇੱਕ ਜਾ ਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਗੁਰੂ ਨਾਨਕ ਮਹਾਰਾਜ ਕਹਿੰਦੇ ਵੀ ਸੁੱਤਿਆਂ ਵੀ ਉਹ ਕਿਰਪਾ ਕਰ ਜਾਂਦਾ ਜੇ ਗੁਰੂ ਅੱਗੇ ਅਰਦਾਸ ਕਰਿਆ ਕਰੋ। ਪਾੜ ਪਟੋਲਾ ਪਾੜਤੀ ਕੰਬ ਲੜੀ ਪਹਿਰੇ ਹੋ, ਜਿੰਨੀ ਵੇਸੀ ਸੌ ਮਿਲੇ ਤੇਈ ਵੇਸ ਕਰੇ ਹੋ। ਤੇ ਬਾਬਾ ਅਮਰਦਾਸ ਜੀ ਕਹਿੰਦੇ ਨੇ ਕਾਏ ਪਟੋਲਾ ਪਾੜਤੀ ਕੰਬ ਲੜੀ ਪਹਿਰੇ, ਜਿੰਨੀ ਵੇਸੀ ਸੌ ਮਿਲੇ ਸੇਈ ਵੇਸ ਕਰੇ। ਕਹਿੰਦੇ ਉਹ ਮਿਲ ਜਾਂਦਾ ਨਾਨਕ ਸਾਹਿਬ ਤੋ ਮਿਲੇ ਜੇ ਨੀਯਤ ਰਾਸ ਕਰੇ, ਤੇਰੀ ਨੀਯਤ ਸਾਫ ਹੋ ਜਾਵੇਗੀ ਤੇ ਮੇਰਾ ਗੁਰੂ ਮਿਲ ਜਾਵੇਗਾ। ਸਾਡੇ ਤਰੈ ਮਨ ਦਿਓਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਣੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ, ਉਹ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌ ਜਾਣਿਆਂ ਦੇ ਕੰਨ। ਜੇ ਮੈਂ ਕਹਾਂ ਨਾ ਜੀ 10 ਮਿੰਟ ਤਾਂ ਲੈ ਜਾਵਾਂ ਤੇ ਬਾਣੀ ਸਮਾਪਤ ਹੋ ਜਾਵੇਗੀ, ਇਹ ਤੇ ਗੱਲ ਆ ਝੂਠੀ, ਬਿਲਕੁਲ ਨਹੀਂ। ਬਾਣੀ ਯਥਾ ਸਮੁੰਦਰ ਹੈ ਤੇ ਟਾਈਮ ਦੀ ਕਦਰ ਨੂੰ ਪਛਾਣਨਾ ਚਾਹੀਦਾ। ਮੇਰਾ 11:50 ਤੱਕ ਟਾਈਮ ਸੀ, ਸਗੋਂ 2 ਮਿੰਟ ਉੱਤੇ ਹੋ ਗਏ ਨੇ। ਖਿਮਾ ਮੰਗਦਾ, ਯਤਨ ਕੀਤਾ ਆਪਣੇ ਸਮੇਂ ਅੰਦਰ ਕੇਵਲ ਤੁਹਾਨੂੰ ਨਰੋਲ ਸ਼ਬਦ ਨਾਲ ਸਾਂਝ ਪਾਉਣ ਦਾ ਯਤਨ ਕੀਤਾ, ਫਿਰ ਵੀ ਕਿਸੇ ਦੇ ਮਨ ਵਿੱਚ ਕੋਈ ਸਵਾਲ ਪੈਦਾ ਹੋਵੇ ਤਾਂ ਦਾਸ ਨੂੰ ਉਹ ਪ੍ਰਸ਼ਨ ਕਰ ਸਕਦਾ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰੇ ਬਾਣੀ ਚੋਂ ਹੀ ਬਾਣੀ ਦਾ ਆਪਾਂ ਆਂਸਰ ਲੈਣਾ, ਬਾਹਰ ਜਾਣ ਦੀ ਲੋੜ ਨਹੀਂ ਹੈ। ਤੇ ਇੱਕ ਗੱਲ ਚੇਤਾ ਰੱਖਿਆ ਕਰੋ, ਕਥਾ ਉਹ ਹੀ ਹੁੰਦੀ ਜੇ ਜਿਹੜੀ ਬਾਣੀ ਦੀ ਹੋਵੇ। ਬਾਣੀ ਤੋਂ ਬਾਹਰ ਦੀਆਂ ਕਹਾਣੀਆਂ ਰੇਡੀਓ ਦੀਆਂ ਨਾ ਸੁਣਿਆ ਕਰੋ, ਟੀਵੀ ਦੀਆਂ ਨਾ ਸੁਣਿਆ ਕਰੋ, ਉਹ ਟਾਈਮ ਤੁਹਾਡਾ ਵੀ ਖਰਾਬ ਤੇ ਕਰਨ ਵਾਲੇ ਦਾ ਵੀ ਖਰਾਬ। ਕੇਵਲ ਗੁਰੂ ਕੀ ਬਾਣੀ ਜੁਗੋ ਜੁਗ ਅਟਲ ਹੈ। ਮੇਰੀਆਂ ਭੁੱਲਾਂ ਮੈਨੂੰ ਮਾਫ ਕਰ ਦਿਓ। ਜਿਹੜਾ ਮੇਰਾ ਇਸ ਫੇਰੀ ਦਾ ਦੀਵਾਨ ਸੀ, ਅੱਜ ਸੰਡੇ ਦਾ ਅਖੀਰਲਾ ਸੀ, ਬੁੱਧਵਾਰ ਤੱਕ ਹੋਰ ਹਾਜ਼ਰੀ ਭਰਨੀ ਹੈ। ਗੁਰੂ ਰਹਿਮਤ ਕਰੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਮੇਰੀਆਂ ਭੁੱਲਾਂ ਮੈਨੂੰ ਮਾਫ ਕਰੋ। ਗੱਜ ਕੇ ਬੁਲਾਓ ਫਤਿਹ ਤੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਬਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਬਾਬਾ ਫਰੀਦ ਜੀ ਦੇ ਜੀਵਨ ਉੱਪਰ ਬਾਣੀ ਦੇ ਆਧਾਰਿਤ ਆਪ ਜੀ ਨੂੰ ਕਥਾ ਦੇ ਰੂਪ ਵਿੱਚ ਇਤਿਹਾਸ ਸਰਵਣ ਕਰਵਾ ਰਹੇ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਗੁਰਮੇਲ ਸਿੰਘ ਜੀ। ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੰਗਤ ਜੀ, ਗਿਆਨੀ ਨੂੰ ਜ਼ਰੂਰ ਅਸੀਸ ਦੇਣੀ, ਬਖਸ਼ਿਸ਼ਾਂ ਕਰਨ। ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਹੀ ਆਪਣੇ ਦਰੋਂ ਘਰੋਂ ਸਿੱਖ ਪੰਥ ਦੀ ਸੇਵਾ ਦੇ ਲਈ ਹਾਜ਼ਰੀਆਂ ਭਰਦੇ ਰਹਿਣ। ਸੰਗਤ ਜੀ, 18 ਅਕਤੂਬਰ ਨੂੰ ਰੈਫਰੈਂਡਮ ਹੋਣ ਜਾ ਰਿਹਾ ਹੈ, ਜੋ ਸਿੱਖ ਆਫ ਜਸਟਿਸ ਵੱਲੋਂ ਕੀਤਾ ਜਾ ਰਿਹਾ ਹੈ। ਐਡਮਿੰਟਨ ਦੇ ਵਿੱਚ ਬੱਸਾਂ ਜਾਣਗੀਆਂ, ਆਪ ਜੀ ਆਪਣੇ ਨਾਮ ਲਿਖਵਾ ਸਕਦੇ ਹੋ। ਸੰਗਤ ਜੀ, ਹੁਣ ਕੁਛ ਸਮੇਂ ਵਾਸਤੇ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ ਆਪ ਜੀ ਦੇ ਨਾਲ ਕੁਛ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਨ। ਆਓ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਇਕੱਤਰ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਬਾਬਾ ਫਰੀਦ ਜੀ ਦੇ ਆਗਮ ਪੁਰਬ ਨੂੰ ਸਮਰਪਿਤ ਨੇ। ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਵੀ ਕਮੇਟੀ ਦਾ ਇੱਕ ਸਾਲ ਪੂਰਾ ਹੋਣ ਜਾ ਰਿਹਾ ਆ, ਜੋ ਆਪਣੇ ਬਾਈ ਲਾਹ ਦੇ ਵਿੱਚ ਆ। ਆਪਾਂ ਸਾਲਾਨਾ ਇੱਕ ਜਨਰਲ ਬੋਡੀ ਦੀ ਮੀਟਿੰਗ ਕਰਦੇ ਹੁੰਦੇ ਹਾਂ। ਉਹ ਮੀਟਿੰਗ 18 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰੇ 2 ਵਜੇ ਮੇਨ ਹਾਲ ਵਿੱਚ ਹੋਊਗੀ, ਜਿਸ ਦੇ ਜੋ ਏਜੰਡੇ ਨੇ ਆਪਾਂ ਰੱਖੇ ਨੇ, ਇੱਕ ਤਾਂ ਬਾਈ ਲਾ, ਜਿਸ ਤਰ੍ਹਾਂ ਆਪਾਂ ਪਿੱਛੇ ਗੱਲ ਕੀਤੀ ਸੀ, ਆਪਣੇ ਜਦੋਂ ਵੀ ਇਲੈਕਸ਼ਨ ਆਉਂਦੀ ਆ ਕਾਫੀ ਆਪਾਂ ਨੂੰ ਸਟਰਗਲ ਕਰਨੀ ਪੈਂਦੀ ਆ, ਉਹਦੇ ਮੱਦੇਨਜ਼ਰ ਚੇਂਜਿੰਗ ਹੋਣੀਆਂ ਨੇ। ਬਾਕੀ ਆਪਣੀ ਫਾਈਨੈਂਸ਼ੀਅਲ ਰਿਪੋਰਟ ਹੁੰਦੀ ਆ, ਜੋ ਵੀ ਆਪਾਂ ਖਰਚੇ ਕੀਤੇ ਆ ਸਾਲ ਦੇ ਵਿੱਚ, ਉਹਦੇ ਬਾਰੇ ਦੱਸਣਾ ਹੁੰਦਾ। ਬਾਕੀ ਡੇ ਟੂ ਡੇ ਜੋ ਵੀ ਆਪਣੇ ਪ੍ਰੋਜੈਕਟ ਚੱਲਦੇ ਆ, ਉਹ ਆਪਾਂ ਸੰਗਤ ਨਾਲ ਸਾਂਝੇ ਕਰਨੇ ਹੁੰਦੇ ਆ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਣੇ ਗੁਰੂ ਘਰ ਦੇ ਵਿੱਚ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ, ਨਾਲ ਹੀ ਆਪਣੇ ਨਵਾਂ ਗੁਰੂ ਘਰ ਨਵਾਂ ਸਕੂਲ ਵੀ ਸ਼ੁਰੂ ਹੋਣਾ ਆ, ਵੋਮੈਨ ਸ਼ੈਲਟਰ ਵੀ ਵਿਛੇ ਆ, ਪਿਛਲੇ ਪਾਸੇ ਜੋ ਆਪਣੇ ਸੀਨੀਅਰ ਸੈਂਟਰ ਆ ਉਹਦੀ ਵੀ ਕੰਮ ਸ਼ੁਰੂ ਕਰਨੇ ਆ। ਪ੍ਰੋਜੈਕਟ ਬਹੁਤ ਨੇ, ਪਰ ਜੇ ਸੰਗਤ ਪ੍ਰਵਾਨਗੀ ਦਊਗੀ ਜਾਂ ਮਹਾਰਾਜ ਕਿਰਪਾ ਕਰਨਗੇ ਤਾਂ ਹੀ ਸ਼ੁਰੂ ਹੋਣੇ ਆ। ਪਰ ਆਪਾਂ ਜੋ ਪਿਛਾਂ ਜੋ ਕੁਛ ਆਪਣੇ ਕੋਲ ਹੋ ਚੁੱਕਾ ਆ, ਆਪਾਂ ਨਾ ਦੁਹਰਾਈਏ। ਇਸ ਕਰਕੇ ਸਾਧ ਸੰਗਤ ਦੇ ਚਾਨਣ 'ਚ ਬੇਨਤੀ ਆ ਵੀ ਆਪਾਂ ਸਾਰੇ ਇਕੱਤਰ ਹੋ ਕੇ, ਪਹਿਲਾਂ ਇੱਕ ਮੱਤ ਹੋ ਕੇ ਇਸ ਚੀਜ਼ ਦਾ ਫੈਸਲਾ ਲਈਏ ਵੀ ਆਪਾਂ ਕਿਹੜਾ ਪ੍ਰੋਜੈਕਟ ਪਹਿਲਾਂ ਸ਼ੁਰੂ ਕਰਨਾ, ਕਿਹੜਾ ਬਾਅਦ 'ਚ ਕਰਨਾ ਆ। ਕਿਉਂਕਿ ਪਹਿਲਾਂ ਅਸੀਂ ਕਾਫੀ ਗੁਰੂ ਘਰ ਦੇ ਉੱਤੇ ਬੈਡਨ ਪਾ ਲਿਆ ਸੀਗਾ, ਕਿਉਂਕਿ ਕਈ ਵਾਰ ਵਿਚਾਰ ਕਰਨ ਦਾ ਅਸੀਂ ਥੋੜ੍ਹੀ ਜਿਹੀ ਘੌਲ ਕਰ ਜਾਂਦੇ ਹਾਂ। ਜਦੋਂ ਆਪਾਂ ਸਾਰੀ ਸੰਗਤ ਇਕੱਤਰ ਹੁੰਦੀ ਆ ਤਾਂ ਮਹਾਰਾਜ ਦੀ ਬੜੀ ਕਿਰਪਾ ਆ, ਸੰਗਤ ਦੀ ਅਤੇ ਮਹਾਰਾਜ ਦਾ ਇੰਨਾ ਕੁ ਵਿਸ਼ਵਾਸ ਆ, ਕਿਉਂਕਿ ਆਪਾਂ ਨੂੰ ਕੋਈ ਨਾ ਕੋਈ ਨਵੀਂ ਸੇਧ ਮਿਲ ਜਾਂਦੀ ਆ। ਇਸ ਕਰਕੇ ਆਪਾਂ ਜੋ ਵੀ ਗਾਂਹ ਗੁਰੂ ਘਰ ਦੇ ਪ੍ਰਬੰਧ ਲਈ ਜਾਂ ਆਪਣੇ ਕਹਿ ਲਓ ਜੋ ਪ੍ਰੋਜੈਕਟ ਚੱਲਦੇ ਆ ਉਹਨਾਂ ਲਈ ਕੋਈ ਵੀ ਕੰਮ ਸ਼ੁਰੂ ਕਰਨਾ, ਉਲੀਕਣਾ ਆ, ਪਹਿਲਾਂ ਸਾਧ ਸੰਗਤ ਦੀ ਪ੍ਰਵਾਨਗੀ ਅਤੇ ਸਾਰਿਆਂ ਨੇ ਆਪੋ ਆਪਣੇ ਸੁਝਾਅ ਜ਼ਰੂਰ ਦੇਣੇ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਖੁੱਲ੍ਹੀ ਮੀਟਿੰਗ ਕੀਤੀ ਸੀ, ਇਸ ਵਾਰ ਵੀ ਉਸੇ ਤਰ੍ਹਾਂ ਹੋਊਗੀ। ਸਾਰਿਆਂ ਨੂੰ ਬੋਲਣ ਦਾ ਗੁਰੂ ਘਰ ਦੇ ਵਿੱਚ ਹੱਕ ਆ, ਗੁਰੂ ਘਰ ਸਭ ਦਾ ਸਾਂਝਾ ਆ। ਇਸ ਕਰਕੇ ਸਾਰਿਆਂ ਨੇ ਉਸ ਦਿਨ ਦਰਸ਼ਨ ਦੇਣੇ ਆ, 18 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰੇ 2 ਵਜੇ ਮੇਨ ਹਾਲ 'ਚ ਸ਼ੁਰੂ ਹੋਊਗੀ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਕੁਝ ਕੁ ਬੇਨਤੀਆਂ ਨੇ, ਨਾਲ ਸੰਗਤ ਦਾ ਧੰਨਵਾਦ ਆ ਜਿਨ੍ਹਾਂ ਦੇ ਮੂਹਰੇ ਹਮੇਸ਼ਾ ਸਿਰ ਝੁਕਦਾ ਆ, ਜਿਨ੍ਹਾਂ ਦੀਆਂ ਸੇਵਾਵਾਂ ਨੂੰ ਦੇਖ ਕੇ ਕਈ ਵਾਰ ਤਾਂ ਨੇਤਰਾਂ 'ਚੋਂ ਪਾਣੀ ਚੱਲ ਪੈਂਦਾ ਆ। ਆਪਣੇ ਗੁਰੂ ਘਰ ਦੇ ਵਿੱਚ ਜੋ ਮਹਾਰਾਜ ਦੇ ਪਾਵਨ ਸਰੂਪ ਲਿਜਾਣ ਲਈ ਆਪਣੇ ਕੋਲ 3 ਵੈਨਾਂ ਸੀਗੀਆਂ, 4 ਨੇ, ਇੱਕ ਆਪਣੀ ਵੈਨ ਆਪਾਂ ਯੂਜ਼ ਨਹੀਂ ਕਰਦੇ, 3 ਸੀਗੀਆਂ, 2 ਛੋਟੀਆਂ ਵੈਨਾਂ, 1 ਵੱਡੀ ਵੈਨ, ਕਿਉਂਕਿ ਗੁਰੂ ਘਰਾਂ ਵਿੱਚ ਬਹੁਤ ਪ੍ਰੋਗਰਾਮ ਹੋ ਜਾਂਦੇ ਸੀ। ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸੰਗਤ ਦੇ ਵਿੱਚੋਂ ਇੱਕ ਸੇਵਾਦਾਰ ਨੇ ਆਪਾਂ ਨੂੰ ਨਵੀਂ ਵੈਨ ਲੈ ਕੇ ਦਿੱਤੀ ਆ, ਉਹਨਾਂ ਨੇ ਮਨਾ ਕੀਤਾ ਉਹਨਾਂ ਦਾ ਨਾਂ ਦੱਸਣ ਤੋਂ, ਜਿਸ ਦੀ ਕੀਮਤ ਲਗਭਗ 50,000 ਦੇ ਕਰੀਬ ਸੀ। ਉਹਨਾਂ ਨੇ ਨਵੀਂ ਵੈਨ ਆਪਾਂ ਨੂੰ ਲੈ ਕੇ ਦਿੱਤੀ ਹੈ ਜੀ। ਮਹਾਰਾਜ ਉਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਉਣ, ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਰੱਖਣ ਅਤੇ ਗੁਰੂ ਘਰ ਨਾਲ ਪ੍ਰੇਮ ਬਣਾਈ ਰੱਖਣ। ਤੁਸੀਂ ਬਾਹਰ ਇੱਕ ਚੀਜ਼ ਦੇਖੀ ਹੋਣੀ ਆ, ਕਿਉਂਕਿ ਆਪਣੇ ਜਦੋਂ ਵੀ ਵੱਡੇ ਪ੍ਰੋਗਰਾਮ ਹੁੰਦੇ ਆ ਜਾਂ ਐਤਵਾਰ ਜਾਂ ਸੰਡੇ ਨੂੰ ਆਪਣੇ ਜਦੋਂ ਆਪਾਂ ਚੇਂਜ ਲੈਣੀ ਹੁੰਦੀ ਆ, ਕਾਫੀ ਆਪਾਂ ਨੂੰ ਉੱਥੇ ਲਾਈਨਅਪ ਹੋ ਜਾਂਦੀ ਸੀ। ਉਹਦੇ ਮੱਦੇਨਜ਼ਰ ਸਿੰਘਾਂ ਨੇ ਫੈਸਲਾ ਆਇਆ ਸੀ ਵੀ ਆਪਾਂ ਇੱਕ ਚੇਂਜ ਮਸ਼ੀਨ ਲਾ ਲਈਏ। ਉਹਦੀ ਸੇਵਾ ਭਾਈ ਕੁਲਵੰਤ ਸਿੰਘ ਉਹਨਾਂ ਨੇ ਕੀਤੀ ਆ। ਤੁਸੀਂ ਜੇ ਦੇਖੋਗੇ ਤਾਂ ਵਿੰਡੋ ਦੇ ਨਾਲੇ ਉਹ ਮਸ਼ੀਨ ਪਈ ਆ ਹੁਣ, ਉਹਦੇ ਵਿੱਚ ਇਕੱਲੀਆਂ ਲੁਨੀਆਂ ਹੀ ਨਿਕਲਿਆ ਕਰਨਗੀਆਂ। ਦੂਸਰੀ ਮਸ਼ੀਨ ਵੀ ਆਪਣੀ ਛੇਤੀ ਆ ਜੂਗੀ, ਜਿਹਦੇ ਵਿੱਚੋਂ ਆਪਾਂ ਨੂੰ ਆਪਣੇ ਬਿਲਿੰਗ ਦੀ ਜਿਹੜੀ ਆਪਣੇ ਚੇਂਜ ਮਿਲਿਆ ਕਰੂਗੀ। ਪਰ ਹੁਣ ਜਿਹੜੀ ਮਸ਼ੀਨ ਆ ਆਪਣੀ ਜਿਹਦੇ ਵਿੱਚ ਤੁਸੀਂ ਪਾ ਕੇ ਚੇਂਜ ਕੱਢ ਸਕਦੇ ਹੋ, ਉਹਦੇ ਵਿੱਚ ਆਪਾਂ ਲੁਨੀਆਂ ਜਦੋਂ ਮਰਜ਼ੀ ਕੱਢ ਸਕਦੇ ਹਾਂ ਜੀ। ਜਿਸ ਤਰ੍ਹਾਂ ਆਪਣੇ ਗੁਰੂ ਘਰ ਦੇ ਵਿੱਚ ਕਾਫੀ ਜਿਹੜੇ ਪ੍ਰੋਜੈਕਟ ਚੱਲਦੇ ਰਹਿੰਦੇ ਆ, ਜਿਵੇਂ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਵੀ ਥੋੜ੍ਹੇ ਥੋੜ੍ਹੇ ਕੰਮ ਚੱਲਦੇ ਰਹਿੰਦੇ ਆ। ਭਾਈ ਪਾਲ ਸਿੰਘ ਸੇਖੋਂ ਜਿਹੜੇ ਕਿਚਨ ਕੈਬਨਟਾਂ ਦਾ ਕੰਮ ਕਰਦੇ ਨੇ, ਉਹਨਾਂ ਨੇ ਗੁਰੂ ਘਰ 'ਚ ਨਿਰੰਤਰ ਸੇਵਾ ਕਰਦੇ ਰਹਿੰਦੇ ਨੇ। ਕਦੇ ਵੀ ਉਹਨਾਂ ਨੇ ਗੁਰੂ ਘਰ ਦੇ ਤੋਂ ਕੋਈ ਵੀ ਪੈਸੇ ਦੀ ਸੇਵਾ, ਮਾਇਆ ਦੀ ਸੇਵਾ ਨਹੀਂ ਲਈ। उन्होंने फिर उन्होंने बहुत बहुत धन्यवाद। हुण भी उन्होंने अपने तुसीं देखोगे पिछले पासे बीबियां साइड तो कॉमटां लाइया ने वह थले अपने जिथे महाराज के सरूपां लई आपां वस्त्र लैके जाने उत्थे ला दित्तियां ने। थले आपां बीबियां साइड उतरीए तो चादरां वास्ते भी उन्होंने कैबटां ला के दित्तियां ने, उन्होंने बहुत बहुत धन्यवाद। नाले जो आपां मेन हाल के देखोगे अपने गुरु घर दीआं जिहड़ियां डोरां ने काफ़ी पुरानियां हो चुकियां ने, प्रोपर लॉक नहीं हुंदियां क्योंकि गुरु घर अज तो 30-35 साल पहला बनिया सी, इन्हां नूं कस्टम ने ये इहदे लई मॉडर्न स्टोर वाले तारी सिंह सिख उन्होंने सेवा ली आ। जिन्हियां भी गुरु घर दे विच अपने मेन हाल दे विच डोरां ने उन्होंने स्पैशल ऑर्डर पा के ऑर्डर कर दित्तियां ने, काफ़ी महंगा ये चीज़ है पर उन्होंने सेवा आप ली आ, तां उन्होंने अपने इस अगली वीक दे विच सेवा शुरू कर देनी आ। दूसरी बेनती है जी, अपने गुरु घर दे विच अपने इधरले बच्चे ना जदों गड्डियां दी काफ़ी स्पीडिंग करते आ, एक दो हैपन होने भी बचे ने, इस करके गुरु घर की जो पार्किंग लॉट की स्पीड लिमिट 15 किलोमीटर प्रति घंटे हिसाब न कर दी आइन अपने पार्किंग लॉट च लग जाएंगे, जो कोई भी अब तो बाद स्पीडिंग करता फड़िया गया उसनू टिकट दवाई दिती जाऊगी। प्लीज़ इस करके सारे ध्यान रखना क्योंकि संगत बहुत ज़्यादा होंगी आ, बच्चे भी होंगे आ, बच्चे कई बार नकैली बहुत वरतते आ पार्किंग लॉट में स्पीडिंग कर लग जाते हैं, ये कई बार सानू मुश्किल आदि ने, इस करके असी संगत ना सलाह मशवरा करके फैसला लिया सीगा ते वो आपां हुण 15 किलोमीटर प्रति घंटा जो हुंदी स्पीड आ उहदे आपां सैन अज ला देने आ हरेक नूं इहदे विच ध्यान देण दी। दूसरा जिस तरह आपां बच्चियां दीआं क्लासां अपने सीनियर सेंटर दे उपर लाउण लगे आ, उत्थे गुरु घर दे अपने जिन्ने कीर्तनी सिंह ढाडी जिथे कथावाचक रहिंदे सी उहनां नूं आपां ने 114 नंबर ते 112 नंबर घर विच मूव कीता आ। उहदे विच काफ़ी फिर काम करन वाला सीगा, उहदे लई भाई तलविंदर सिंह उन्हां ने सेवा कीती आ, रूम बनाउणे पए आ, उत्थे फलोरां पाईआं, बच्चों वाले घर के भी जी सेवा सी काफ़ी करन वाली सी क्योंकि क्लासां लई फिर आपां नूं उत्थे बच्चों के अनुकूल बनाउणियां पैणियां सीगियां, उहदे विच भी उन्होंने सेवा की। भाई अवतार सिंह उप्पल उन्होंने भी अपने क्लीनिंग कंपनी के उत्तों 4 बंदे लगातार 4 दिन लगे रहे, उन्होंने भी बहुत सेवा की, इन्हों सारे का बहुत बहुत धन्यवाद। तो जो अपने मेन गेट ने, मेन गेट के उत्ते जो डोर लगे हुए ने वो काफ़ी महंगे ने, उन्होंने जोड़िया मोटर ने वो प्रॉब्लम आ गई सी, उन्होंने की सेवा भी एक परिवार वालों की गई है, असं उन्होंने सारे का बहुत बहुत धन्यवाद। एक बार फिर समूह साध संगत का जिन्होंने जो भी सेवा निभाई है उन्होंने कोटि-कोटि धन्यवाद। महाराज सारिया दियां सेवां प्रवान करन। हरियां बिलां वाले बाबा जी साढ़े विचकार पहुँच चुके ने, मैं दास भाई दलजीत सिंह उन्होंने बेनती करूँगा कि बाबा जी उन्होंने जो मान सम्मान किया जाना उसके लिए आप दी स्टेज पर आ जाण। वाहिगुरु जी का खालसा, वाहिगुरु जी की फतह।
1: वाहिगुरु जी का खालसा, वाहिगुरु जी की फतेह। ये सन सरदार हरपाल सिंह जी, गुरद्वारा प्रबंधक कमेटी के मुख सेवादार। आप जी का बहुत बहुत धन्यवाद। संगत जी, अज साढ़े पास पंथ की जानी माणी शख्सियत, बहुत ही सत्कारयोग मिशन शहीदा तारना दल हरिया बेलों वाले महापुरख जथेदार बाबा नागर सिंह जी पहुँचे हैं। बाबा जी का गुरद्वारा साहब आने ते कैलगी सिख संगत वालों बहुत बहुत आप जी नूं जी आया आखदे हाँ ते आप जी का स्वागत है। कल संगत जी महला निहंग सिंघां वालों बड़े ही प्यार ते उत्साह दे नाल कढ़िया गया, जिस विच संगतां ने बहुत ही उत्साह दिखाया। हुण मैं बेनती करदा हाँ बाबा जी दे नाल आए भाई सतविंदर सिंह जी होणा नूं कि आप संगतां दे रूबरू होण। वाहिगुरु जी का खालसा, वाहिगुरु जी की फतेह। भाई सतविंदर सिंह
3: सतगुरु जी दी साजी नवाज जी, परम सत्कारयोग गुरु प्यारी गुरु खालसा साध संगत जी, सतगुरु कलगीधर साहब जियां दी बख्शी होई फतेह। दास वालों जथेबंदी वालों हर जोड़ के शीस नवा के बुलाई हुई प्रवान होवे जी। वाहिगुरु जी का खालसा, वाहिगुरू जी की फतेह। सतगुरां दी दया रहमत कृपा सदका कैलगरी गुरद्वारा दशमेश कल्चर सेंटर विखे अज संगतां दे दर्शन कीते हन। मिसल शहीदां तरना दल हरियां वेला जथेबंदी वालों ਬਾਬਾ ਜੀ ਬਾਬਾ ਨਾਗਰ ਸਿੰਘ ਸਾਹਿਬ ਜੀ ਵੱਲੋਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀਆਂ ਦੇ ਦਰਬਾਰ ਦੇ ਵਿੱਚ ਆ ਕਰਕੇ ਹਾਜ਼ਰੀਆਂ ਭਰੀਆਂ। ਕੱਲ੍ਹ ਕੈਲਗਰੀ ਦੇ ਵਿੱਚ ਰੌਕੀ ਵਿਊ ਦੇ ਵਿੱਚ ਇੰਪਾਇਰ ਸਟੇਟ ਭਾਈ ਗੁਰਜਿੰਦਰ ਸਿੰਘ ਜੀ ਨੇ ਬੜੇ ਉਪਰਾਲੇ ਦੇ ਨਾਲ, ਭਾਈ ਪ੍ਰਭਜੀਤ ਸਿੰਘ ਜੀ ਨੇ ਉਪਰਾਲੇ ਦੇ ਸਦਕਾ, ਹੋਰ ਕੈਲਗਰੀ ਦੀ ਸੰਗਤ ਨੇ ਬੜੇ ਉਤਸ਼ਾਹ ਦੇ ਨਾਲ ਮੁਹੱਲਿਆਂ ਦੇ ਵਿੱਚ ਕੱਲ੍ਹ ਹਾਜ਼ਰੀ ਭਰੀ, ਜਿਸ ਵਿੱਚ ਘੌੜ ਦੌੜਾਂ ਹੋਈਆਂ, ਗੱਤਕੇ ਦੇ ਜ਼ੋਰ ਅਤੇ ਹੋਰ ਦੀਵਾਨ ਲੱਗੇ। ਸਤਿਗੁਰੂ ਸਾਹਿਬ ਜੀ ਦਇਆ ਦੇ ਨਾਲ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀਆਂ ਦੀ ਸੇਵਾ ਕਰਨੀ ਹੈ। ਸ਼ੇਖ ਫਰੀਦ ਜੀਆਂ ਦੇ ਅਸੀਂ ਦਿਹਾੜੇ ਮਨਾ ਰਹੇ ਹਾਂ, ਬਚਨ ਹੈ ਉਹਨਾਂ ਦਾ, ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜੇ ਵਿਸਰੇ ਆ ਜਿਨ ਨਾਮ ਤੇ ਭੋਏ ਭਾਰ ਥੀਏ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਸੱਚਾ ਪ੍ਰੇਮ ਇਸ਼ਕ ਪਾ ਲਿਆ ਹੈ, ਉਹਨਾਂ ਦੇ ਅੰਦਰ ਹਿਰਦੇ ਦੇ ਅੰਦਰ ਸਦਾ ਕਰਕੇ ਸਤਿਗੁਰੂ ਜੀ ਦੇ ਨਾਮ ਦਾ, ਬਾਣੀ ਬਾਣੇ ਦਾ ਰੰਗ ਚੜਿਆ ਰਹਿੰਦਾ ਹੈ। ਸਤਿਗੁਰੂ ਜੀਆਂ ਦੇ ਦਰਬਾਰ ਵਿੱਚ ਆਉਣ ਦਾ ਇਹੀ ਸਾਡਾ ਮਨੋਰਥ ਹੋਣਾ ਚਾਹੀਦਾ ਹੈ ਕਿ ਇੱਥੋਂ ਕੁਛ ਨਾ ਕੁਛ ਅਸੀਂ ਸਿੱਖ ਕਰਕੇ ਜਾਣਾ। ਬਾਣੀ ਬਾਣਾ ਸਤਿਗੁਰੂ ਸਾਹਿਬ ਜੀਆਂ ਪਾਸੋਂ ਮੰਗਣਾ ਹੈ, ਗੁਰਸਿੱਖੀ ਮੰਗਣੀ ਹੈ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਭਾਈ ਅੰਮ੍ਰਿਤ ਛਕ ਕੇ ਬਾਣੀ ਬਾਣੇ ਦੇ ਧਾਰਨੀ ਹੋਵੋ, ਗੁਰੂ ਕੇ ਸਿੱਖ ਅਖਵਾਓ, ਸਿੰਘ ਸਿੰਘਣੀਆਂ ਅਖਵਾਓ, ਸਤਿਗੁਰੂ ਸਾਹਿਬ ਜੀਆਂ ਦੀ ਰਹਿਤ ਦੇ ਪੱਕੇ ਧਾਰਨੀ ਹੋਵੋ। ਸਿੰਘ ਸਾਹਿਬ ਬਾਬਾ ਜੀ ਬਾਬਾ ਨਾਗਰ ਸਿੰਘ ਸਾਹਿਬ ਜੀ ਵੱਲੋਂ, ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾ ਜਥੇਬੰਦੀ ਵੱਲੋਂ ਸਭ ਸੰਗਤਾਂ ਦਾ ਧੰਨਵਾਦ। ਕੋਟਾਨਕੋਟ ਸ਼ੁਕਰਾਨਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ, ਕੋਟਾਨਕੋਟ ਸ਼ੁਕਰਾਨਾ ਇੱਥੇ ਦੀ ਪ੍ਰਬੰਧਕ ਕਮੇਟੀ ਦਾ, ਸਾਰੇ ਪ੍ਰਬੰਧਕਾਂ ਦਾ, ਹੋਰ ਕੈਲਗਰੀ ਦੀ ਸਾਰ ਸੰਗਤ ਦਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜ਼ਰੂਰੀ ਬੇਨਤੀ ਹੋਰ ਸਾਰ ਸੰਗਤ ਜੀ ਨੂੰ ਕਰ ਦਈਏ ਕਿ ਜਿਨ੍ਹਾਂ ਨੇ ਕੱਲ੍ਹ ਹਾਜ਼ਰੀਆਂ ਭਰੀਆਂ ਉੱਥੇ ਜਿੱਥੇ ਉਹਨਾਂ ਦਾ ਧੰਨਵਾਦ ਕਰਨਾ ਹੈ, ਉੱਥੇ ਹੀ ਸਾਰ ਸੰਗਤ ਨੂੰ ਬੇਨਤੀ ਹੈ ਕਿ ਭਾਈ ਗੁਰਜਿੰਦਰ ਸਿੰਘ ਜੀ ਦਾ, ਭਾਈ ਪ੍ਰਭਜੀਤ ਸਿੰਘ ਜੀ ਦਾ, ਹੋਰ ਸੰਗਤਾਂ ਦਾ ਇਹ ਫੁਰਨਾ ਹੈ ਕਿ ਹਰ ਸਾਲ ਹੀ ਇਹ ਮਹੱਲਾ ਨਿਕਲਿਆ ਕਰੇਗਾ। ਬਾਬਾ ਜੀ ਨੇ ਹੁਕਮ ਕੀਤਾ ਹੈ ਕਿ ਹਰ ਸਾਲ ਹੀ ਕੈਲਗਰੀ ਦੀ ਧਰਤੀ ਦੇ ਉੱਪਰ ਇਸੇ ਤਰ੍ਹਾਂ ਹੀ ਨਿਹੰਗ ਸਿੰਘ ਫੌਜਾਂ ਮਹੱਲਾ ਕੱਢਿਆ ਕਰਨਗੀਆਂ। ਸੰਗਤਾਂ ਨੇ ਹੁੰਮ ਹੁੰਮ ਆ ਕੇ ਪਹੁੰਚਣਾ ਹੈ, ਸਭ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ। ਸਭ ਨੇ ਇਹ ਤਰੀਕਾਂ ਜੋ ਹਨ ਇਹ ਪਬਲਿਸ਼ ਕਰ ਦਿੱਤੀਆਂ ਜਾਣਗੀਆਂ, ਸਮੇਂ ਸਿਰ ਸਾਰੀਆਂ ਸੰਗਤਾਂ ਨੂੰ ਦੱਸ ਦਿੱਤਾ ਜਾਵੇਗਾ। ਗੁਰਦੁਆਰਾ ਸਾਹਿਬ ਤੋਂ ਵੀ ਤਰੀਕਾਂ ਜੋ ਹਨ ਅਨਾਊਂਸ ਕਰ ਦਿੱਤੀਆਂ ਜਾਣਗੀਆਂ ਅਗਲੇ ਸਾਲ ਦੀਆਂ। ਸਭ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਜ ਗਜ ਕਾ ਲੱਗ ਜਾਵੇ, ਫਤਿਹ ਪਾਵੇ, ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਤਵਿੰਦਰ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਜਾਣਕਾਰੀ ਦਿੱਤੀ। ਹੁਣ ਮੈਂ ਬੇਨਤੀ ਕਰਦਾ ਗੁਰੂ ਘਰ ਦੇ ਮੁੱਖ ਵਜ਼ੀਰ ਭਾਈ ਰਣਜੀਤ ਸਿੰਘ ਜੀ ਨੂੰ ਕਿ ਗੁਰੂ ਘਰ ਦੀ ਚੱਲ ਰਹੀ ਮਰਿਆਦਾ ਦੇ ਅਨੁਸਾਰ ਬਾਬਾ ਨਾਗਰ ਸਿੰਘ ਜੀ ਅਤੇ ਭਾਈ ਪ੍ਰਭਜੋਤ ਸਿੰਘ ਅਤੇ ਭਾਈ ਸਤਵਿੰਦਰ ਸਿੰਘ ਅਤੇ ਭਾਈ ਗੁਰਜਿੰਦਰ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਜੀ ਹੁਣਾਂ ਨੂੰ ਸਰੂਪਾ ਦੀ ਬਖਸ਼ਿਸ਼ ਕਰਾਉਣ। ਸਾਰੇ ਸਿੰਘ ਕਿਰਪਾ ਕਰਕੇ ਜਿਹੜੇ ਨਾਲ ਆਏ ਆ ਸਟੇਜ 'ਤੇ ਆ ਜਾਣ।

বলেই সোনহাল বলে সোনহাল বলে সোনহাল বলে সোনহাল বলে সোনহাল ਸਾਰੇ ਹੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਤੋਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲੇ ਬਾਬਾ ਨਾਗਰ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਹੁਣ ਸਮਾਂ ਹੈ ਢਾਡੀ ਵਾਰਾਂ ਦਾ। ਗੁਰੂ ਪਿਆਰੇ ਸਾਧ ਸਿੰਘ ਜੀ ਅੱਜ ਵਿਸ਼ੇਸ਼ ਦੀਵਾਨ ਬਾਬਾ ਫਰੀਦ ਜੀ ਦੇ ਆਗਮਨ ਭਾਈ ਮਨਦੀਪ ਸਿੰਘ ਹੁਣਾਂ ਨੂੰ ਵੀ ਬੇਨਤੀ ਹੈ ਕਿ ਉਹ ਸਟੇਜ 'ਤੇ ਆ ਜਾਣ। ਕਿੱਥੇ? ਹਾਂਜੀ, ਇਹ ਕੈਲਗਰੀ ਵਿੱਚ ਹੀ ਹੋੜਿਆਂ ਦੀ ਸੇਵਾ ਕਰਦੇ ਆ। ਵਾਹਿ ਬੋਲੇ ਸੋਨਹਾਲ। ਇੱਕ ਵਾਰ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੇ ਸਾਧ ਸਿੰਘ ਜੀ ਅੱਜ ਵਿਸ਼ੇਸ਼ ਦੀਵਾਨ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹਨ। ਹੁਣ ਸਮਾਂ ਹੈ ਢਾਡੀ ਵਾਰਾਂ ਦਾ। ਸਤਿਕਾਰਯੋਗ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ ਇਤਿਹਾਸ ਤੇ ਢਾਡੀ ਵਾਰਾਂ ਸਰਵਣ ਕਰਾਉਣ ਜਾ ਰਹੇ ਹਨ। ਆਓ ਸੰਗਤ ਜੀ, ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਕੋਲੋਂ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਅਵਲ ਹਮਦ ਜਨਾਬ ਅਲਾਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਆਈ ਬਹੁਤ ਹੀ ਪੜ੍ਹੇ ਲਿਖੇ ਤੇ ਸਿਆਣੇ ਆਡੀਅੰਸ ਸਿਆਣੇ ਸਰੋਤੇ ਮੇਰੇ ਸਾਹਮਣੇ ਬੈਠੇ ਨੇ ਗੁਰੂ ਪਿਆਰਿਓ ਧਿਆਨ ਦੇਣਾ ਥੋੜਾ ਜਿਹਾ ਅਵਲ ਦਾ ਮਤਲਬ ਹੈ ਸਭ ਤੋਂ ਪਹਿਲਾਂ ਹਮਦ ਦਾ ਮਤਲਬ ਹੈ ਨਮਸਕਾਰ ਤੇ ਜਨਾਬ ਆਖਿਆ ਉਸ ਵਾਹਿਗੁਰੂ ਪਰਮਾਤਮਾ ਨੂੰ ਕਿ ਮੇਰੇ ਸਭ ਤੋਂ ਪਹਿਲਾਂ ਸਜਦਾ ਮੇਰੀ ਸਭ ਤੋਂ ਪਹਿਲੀ ਨਮਸਕਾਰ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਚ ਜਿਹੜਾ ਕੁਦਰਤੀ ਖੇਲ ਬਣਾਉਂਦਾ ਈ 14 ਤਪਕਾਂ ਦੀ ਨਕਸ਼ੋ ਨਗਾਰ ਕਰਕੇ ਰੰਗ ਰੰਗ ਦੇ ਬਾਗ ਲਗਾਉਂਦਾ ਈ ਸਫਾ ਪਿਛਲੀਆਂ ਸਭ ਲਪੇਟ ਲੈਂਦਾ ਅੱਗੋਂ ਹੋਰ ਹੀ ਹੋਰ ਵਿਛਾਉਂਦਾ ਈ ਸ਼ਾਹ ਮੁਹੰਮਦ ਦਾ ਉਸ ਤੋਂ ਸਦਾ ਡਰੀਏ ਜੋ ਬਾਦਸ਼ਾਹਾਂ ਤੋਂ ਭੀਖ ਮੰਗਵਾਉਂਦਾ ਈ ਇੱਥੇ ਆਇਆ ਨੂੰ ਦੁਨੀਆਂ ਮੋਹ ਲੈਂਦੀ ਦਗੇ ਬਾਜਾਂ ਦਾ ਧਾਰ ਕੇ ਭੇਸਮੀਆਂ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਬਾਲ ਵਰੇਸ਼ਮੀਆਂ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾ ਨਹੀਂ ਜੇ ਰਾਜਿਆਂ ਦੇਸ਼ਮੀਆਂ ਸ਼ਾਹ ਮੁਹੰਮਦ ਦਾ ਸਦਾ ਨੇ ਰੂਪ ਦੁਨੀਆਂ ਤੇ ਸਦਾ ਰਹਿਣੇ ਨੇ ਕਾਲੜੇ ਕੇਸਮੀਆਂ ਇਹ ਜੱਗ ਸਰਾਏ ਮੁਸਾਫਰਾਂ ਦੀ ਇਹ ਜੱਗ ਸਰਾਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆਏ ਗਏ ਸ਼ਹਿਦਾਦ ਨਮਰੂਦ ਫਰਿਉਂ ਜੇ ਦਾਵਾ ਬੰਨ ਖੁਦਾਏ ਕਹਾਏ ਗਏ ਅਕਬਰ ਸ਼ਾਹ ਜੈ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣਜਾਰਿਆਂ ਪਾਏ ਗਏ ਸ਼ਾਹ ਮੁਹੰਮਦ ਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਵਾਜੇ ਕੂੜ ਦੇ ਕਈ ਵਜਾਏ ਗਏ ਵਾਲੀਏ ਕੁਲ ਆਲਮ ਸ਼ੈਬ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿਗੁਰ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਅੱਜ ਦਾ ਦੁਪਹਿਰ ਦਾ ਵਿਸ਼ੇਸ਼ ਦੀਵਾਨ ਰੱਬੀ ਰੂਪ ਧੰਨ ਧੰਨ ਸ਼ੇਖ ਫਰੀਦ ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਆਮਦ ਦੇ ਵਿੱਚ ਉਹਨਾਂ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਤੁਸੀਂ ਜੁੜ ਬੈਠੇ ਹੋ ਤੁਹਾਡੇ ਵਿੱਚ ਫਰੀਦਕੋਟ ਦੀ ਸੰਗਤ ਬੈਠੀ ਹੋਣੀ ਆ ਜੀ ਬੈਠੇ ਫਰੀਦਕੋਟ ਵਾਲਿਓ ਨਹੀਂ ਖੰਡ ਪਾਠ ਹੀ ਰਖਾਇਆ ਸੀ ਹੈ ਨਾ ਗੁਰੂ ਮਹਾਰਾਜ ਕਿਰਪਾ ਕਰੇ ਜੇ ਫਰੀਦਕੋਟ ਵਾਲਿਆਂ ਨੇ ਪਰਸੋਂ ਤੋਂ ਅਖੰਡ ਪਾਠ ਸਾਹਿਬ ਰਖਾਇਆ ਤੇ ਗੁਰੂ ਪਿਆਰਿਓ ਏਡੀ ਵੱਡੀ ਮਹਾਨ ਸੇਵਾ ਤੁਸੀਂ ਲਈ ਹੈ ਤੇ ਮੈਂ ਉਦਾਂ ਆਸ ਕਰਦਾ ਤੁਹਾਡੇ ਵਿੱਚ ਕਿਤੇ ਨਾ ਕਿਤੇ ਟਾਵੇਂ ਟਾਵੇਂ ਬੈਠੇ ਹੋਣ ਔਰ ਮੈਂ ਕਹਿੰਦਾ ਇਹ ਤਕਰੀਬਨ ਪੰਜਾਬ ਦੇ ਅੰਦਰ ਫਰੀਦਕੋਟ ਵਾਲਿਆਂ ਦੀ ਝੋਲੀ ਵਿੱਚ ਬਾਬਾ ਫਰੀਦ ਜੀ ਨੇ ਸਾਰੀਆਂ ਕੁਚੀਆਂ ਪਾ ਦਿੱਤੀਆਂ ਹੁਣ ਆਗਮਨ ਪੁਰਬ ਹੈ ਜਿੱਥੋਂ ਕੁ ਤੱਕ ਮੇਰੀ ਸੋਚ ਹੈ ਨਾ ਆਗਮਨ ਪੁਰਬ ਦਰਅਸਲ ਆਗਮਨ ਪੁਰਬ ਹੁੰਦਾ ਜਦੋਂ ਕਿਸੇ ਦੀ ਦੁਨੀਆਂ ਦੇ ਉੱਤੇ ਕਿਸੇ ਮਹਾਂਪੁਰਸ਼ ਦੀ ਆਮਦ ਹੁੰਦੀ ਹੈ ਨਾ ਤਾਂ ਉਹਨੂੰ ਆਗਮਨ ਪੁਰਖ ਆਖਿਆ ਜਾਂਦਾ ਹੈ ਵੀ ਭਾਵ ਕਿ ਇਸ ਸਮੇਂ ਉਹ ਦੁਨੀਆਂ ਦੇ ਉੱਤੇ ਆਏ ਪਰ ਇਹ ਦਿਹਾੜਾ ਇਹ ਨੇਗਾ ਆਗਮਨ ਪੁਰਬ ਦਾ ਤੇ ਮਤਲਬ ਹੁੰਦਾ ਵੀ ਉਹਨਾਂ ਨੇ ਜਦੋਂ ਇੱਥੇ ਪ੍ਰਕਾਸ਼ ਧਾਰਿਆ ਪਰ ਨਹੀਂ ਬਾਬਾ ਫਰੀਦ ਜੀ ਦੀ ਫਰੀਦਕੋਟ ਦੇ ਵਿੱਚ ਜਦੋਂ ਆਮਦ ਹੁੰਦੀ ਹੈ ਜਦੋਂ ਉਹਨਾਂ ਦਾ ਉੱਥੇ ਆਗਮਨ ਹੁੰਦਾ ਹੈ ਜਦੋਂ ਉਹ ਪਹਿਲੀ ਵਾਰ ਉਹ ਫਰੀਦਕੋਟ ਦੇ ਵਿੱਚ ਆਉਂਦੇ ਹਨ ਤੇ ਗੁਰੂ ਪਿਆਰਿਓ ਦਰਅਸਲ ਉਹਦੇ ਸੰਬੰਧ ਦੇ ਵਿੱਚ ਇਹ ਸਤੰਬਰ ਦੇ ਮਹੀਨੇ ਦੇ ਵਿੱਚ ਫਰੀਦਕੋਟ ਵਾਲੀ ਸੰਗਤ ਜਿਹੜੀ ਆ ਇਹ ਦਿਹਾੜਾ ਮਨਾਉਂਦੀ ਹੈ ਭਾਵ ਇਹਨਾਂ ਦਿਨਾਂ ਦੇ ਵਿੱਚ ਬਾਬਾ ਫਰੀਦ ਜੀ ਉਸ ਏਰੀਏ ਦੇ ਵਿੱਚ ਆਏ ਸਨ ਤੇ ਉਹਨਾਂ ਦੀ ਆਮਦ ਦੇ ਵਿੱਚ ਜਦੋਂ ਉਹ ਉੱਥੇ ਆਏ ਤੇ ਗੁਰੂ ਪਿਆਰਿਓ ਉੱਥੇ ਇੱਕ ਨਗਰ ਵਸਾ ਦਿੱਤਾ ਗਿਆ ਫਰੀਦਕੋਟ ਬਾਬੇ ਫਰੀਦ ਦੀ ਆਮਦ ਦੇ ਵਿੱਚ ਕਿ ਇਸ ਦਿਨ ਇੱਥੇ ਬਾਬਾ ਫਰੀਦ ਜੀ ਆਏ ਸਨ ਗੁਰੂ ਮਹਾਰਾਜ ਰਹਿਮਤ ਕਰਨ ਅਸੀਂ ਉਹਨਾਂ ਦੇ ਸੰਦੇਸ਼ਾਂ ਨੂੰ ਉਹਨਾਂ ਦੇ ਉਪਦੇਸ਼ਾਂ ਨੂੰ ਜੋ ਗੁਰਬਾਣੀ ਦੇ ਵਿੱਚ ਦਰਜ ਨੇ ਔਰ ਉਹਨਾਂ ਨੂੰ ਆਪਣੇ ਹਿਰਦਿਆਂ ਚ ਵਸਾ ਕੇ ਉਹਨਾਂ ਦੇ ਦੱਸੇ ਹੋਏ ਪਰ ਉਪਕਾਰਾਂ ਮੁਤਾਬਕ ਆਪਣੇ ਜੀਵਨ ਦੇ ਉੱਤੇ ਢਾਲ ਕੇ ਤੇ ਅਸੀਂ ਵੀ ਉਸ ਰੱਬੀ ਜੋਤ ਦੇ ਵਿੱਚ ਇੱਕ ਮਿੱਕ ਹੋ ਸਕਦੇ ਹਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਕਿੱਡਾ ਵੱਡਾ ਕਲਾਵਾ ਉਹਨਾਂ ਦੀ ਕਿੱਡੀ ਵੱਡੀ ਬੁੱਕਲ ਹੈ
ਰੂਹਾਨੀਅਤ ਦੇ ਚਸ਼ਮਿਆਂ ਨੂੰ ਲੱਭਦੇ ਲੱਭਦੇ। ਹੁਣ ਗੁਰੂ ਪਿਆਰਿਓ ਤੁਹਾਡੇ ਨਾਲ ਵੈਸੇ ਬੜੇ ਵਿਸਥਾਰ ਦੇ ਨਾਲ ਮੈਂ ਉਹ ਇਤਿਹਾਸ ਆਰੰਭ ਕੀਤਾ ਸੀਗਾ ਔਰ ਬੜੇ ਪ੍ਰੇਮ ਦੇ ਨਾਲ ਸੰਗਤਾਂ ਨੇ ਉਹ ਸੁਣਿਆ ਸੀ ਕਿ ਦੁਨੀਆਂ ਦੇ ਵਿੱਚ ਇੱਕੋ ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ ਆ ਜਿਨ੍ਹਾਂ ਨੇ ਸਾਰੇ ਧਰਮਾਂ ਦਾ ਅਦਬ ਸਤਿਕਾਰ ਕੀਤਾ ਹੈ ਔਰ ਹਰ ਧਰਮ ਦੇ ਉਸ ਮਹਾਂਪੁਰਸ਼ ਨੂੰ ਜਿਹੜਾ ਰੱਬ ਦੇ ਨਾਲ ਇੱਕ ਮਿੱਕ ਸੀ ਉਹਨੂੰ ਆਪਣੇ ਕਾਲਜੇ ਨਾਲ ਲਾ ਲਿਆ ਔਰ ਆਪਣੇ ਬਰਾਬਰ ਪਾ ਲਿਆ। ਰੂਹਾਨੀਅਤ ਦੇ ਚਸ਼ਮਿਆਂ ਨੂੰ ਲੱਭਦੇ ਲੱਭਦੇ ਸਤਿਗੁਰੂ ਬਨਾਰਸ ਜਾਂਦੇ ਨੇ ਔਰ ਉੱਥੇ ਰੱਬੀ ਰੂਹਾਂ ਦੇ ਮਿਲਾਪ ਨਾਲ ਮਿਲਾਪ ਹੁੰਦਾ ਹੈ ਔਰ ਜਿਨ੍ਹਾਂ ਦੇ ਵਿੱਚ ਭਗਤ ਰਵਿਦਾਸ ਜੀ ਮਹਾਰਾਜ, ਭਗਤ ਕਬੀਰ ਜੀ ਮਹਾਰਾਜ ਔਰ ਸਤਸੰਗ ਜੀ ਉਸ ਤੋਂ ਅੱਗੇ ਭਗਤ ਪੀਪਾ ਜੀ, ਜੈਦੇਵ ਜੀ ਔਰ ਰਾਮਾਨੰਦ ਜੀ, ਪਰਮਾਨੰਦ ਜੀ ਇਸ ਜਗ੍ਹਾ ਦੇ ਉੱਤੇ। ਹੁਣ ਗੁਰੂ ਪਿਆਰਿਓ ਇਸ ਤੋਂ ਅੱਗੇ ਅੱਗੇ ਗੁਰਦੇਵ ਪਾਤਸ਼ਾਹ ਇਹਨਾਂ ਰੂਹਾਨੀਅਤ ਦੇ ਚਸ਼ਮਿਆਂ ਨੂੰ ਲੱਭਦੇ ਲੱਭਦੇ ਦੱਖਣ ਦੇ ਵਿੱਚ ਜਾਂਦੇ ਨੇ। ਉੱਥੋਂ ਭਗਤ ਨਾਮਦੇਵ ਜੀ ਉਹਨਾਂ ਦੀ ਪਵਿੱਤਰ ਕਲਾਮ, ਉਹਨਾਂ ਦੀ ਪਵਿੱਤਰ ਬਾਣੀ ਲਈ ਹੈ। ਭਗਤ ਤਰਲੋਚਨ ਜੀ ਉਹਨਾਂ ਦੀ ਪਵਿੱਤਰ ਬਾਣੀ ਲਈ ਹੈ ਤੇ ਸਤਸੰਗ ਜੀ ਇਸ ਤਰ੍ਹਾਂ ਉਹਨਾਂ ਨੇ ਆਪਣੇ ਕੋਲ ਇੱਕ ਗ੍ਰੰਥ ਬਣਾ ਲਿਆ, ਪੋਥੀ ਦਾ ਨਾਮ ਦਿੱਤਾ ਹੈ। ਹੁਣ ਜਦੋਂ ਤੀਸਰੀ ਉਦਾਸੀ ਤੇ ਸੱਚੇ ਸਤਿਗੁਰ ਜਾਂਦੇ ਨਾ ਮੱਕੇ ਵੱਲ ਤੇ ਗੁਰੂ ਮਹਾਰਾਜ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਚੱਲਦੇ ਆ ਤੇ ਮੁਲਤਾਨ ਦੇ ਰਸਤੇ ਪਾਕ ਪਟਨ ਜਾਂਦੇ ਨੇ। ਹੁਣ ਇੱਥੇ ਇੱਕ ਰੂਹਾਨੀਅਤ ਦਾ ਚਸ਼ਮਾ ਗੁਰੂ ਪਿਆਰਿਓ ਗਿਆਨ ਵੰਡਦਾ ਸੀ ਔਰ ਉਹਨਾਂ ਦੇ ਕਲਾਮ ਜਿਹੜੇ ਸੀ ਉਹ ਇਸ ਧਰਤੀ ਦੇ ਉੱਤੇ ਮੌਜੂਦ ਸਨ। ਉਹਨਾਂ ਦੀ 11ਵੀਂ 12ਵੀਂ ਪੀੜ੍ਹੀ ਚੱਲਦੀ ਸੀ ਔਰ ਉਸ ਵੇਲੇ ਸ਼ੇਖ ਬ੍ਰਹਮ ਜੀ ਉੱਥੇ ਮੌਜੂਦ ਸਨ ਤੇ ਬਾਬਾ ਫਰੀਦ ਜੀ ਦੇ ਆਪਾਂ ਜੇ ਜਨਮ ਦੀ ਗੱਲ ਕਰੀਏ ਨਾ ਤੇ ਜਨਮ ਤਕਰੀਬਨ ਸਾਡੇ ਵਿਦਵਾਨਾਂ ਦੀ ਭਾਵੇਂ ਅਲੱਗ ਅਲੱਗ ਰਹਿ ਆ ਪਰ 5-6 ਸਾਲ ਦਾ ਵਿੱਚ ਫਰਕ ਗੈਬ ਔਰ ਕੋਈ ਸੱਜਣ ਜਿਹੜਾ ਉਹ 1171 ਈਸਵੀ ਲਿਖਦਾ, ਕੋਈ 75 ਲਿਖਦਾ, ਕੋਈ 73 ਲਿਖਦਾ, ਇੱਕ ਰਹਿ ਨਹੀਂ ਹੈ। ਔਰ ਕੋਠੇਵਾਲ ਪਿੰਡ ਹੈ ਮੁਲਤਾਨ ਦੇ ਨੇੜੇ, ਉਸ ਜਗ੍ਹਾ ਦੇ ਉੱਤੇ ਉਹਨਾਂ ਦਾ ਆਮਦ ਹੁੰਦੀ ਹੈ, ਉਸ ਜਗ੍ਹਾ ਤੇ ਉਹਨਾਂ ਦਾ ਜਨਮ ਹੁੰਦਾ ਹੈ। ਹੁਣ ਗੁਰੂ ਪਿਆਰਿਓ ਗੁਰੂ ਬਾਬਾ ਨਾਨਕ ਰੂਹਾਨੀਅਤ ਦੇ ਚਸ਼ਮਿਆਂ ਨੂੰ ਲੱਭਦੇ ਲੱਭਦੇ ਪਾਕ ਪਟਨ ਦੇ ਵਿੱਚ ਜਾਂਦੇ ਨੇ। ਸਤਿਗੁਰੂ ਉਹਨਾਂ ਦੇ ਪਵਿੱਤਰ ਕਲਾਮ ਲੈਂਦੇ ਨੇ, ਉਹਨਾਂ ਦੀ ਪਵਿੱਤਰ ਬਾਣੀ ਲੈਂਦੇ ਨੇ ਤੇ ਸਤਸੰਗ ਜੀ ਆਉਣ ਵਾਲੇ ਵਕਤ ਦੇ ਵਿੱਚ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਗ੍ਰੰਥ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦਾ ਜਦੋਂ ਮੁਕੰਮਲ ਤੌਰ ਦੇ ਉੱਤੇ ਸੱਚੇ ਸਤਿਗੁਰਾਂ ਨੇ ਜਦੋਂ ਉਹਨਾਂ ਨੂੰ ਲਿਖਵਾਉਣਾ ਆਰੰਭ ਕੀਤਾ, ਉਹ ਧੰਨ ਸ਼੍ਰੀ ਗੁਰੂ ਅਰਜਨ ਹੈ ਜਿਨ ਰੱਬੀ ਜੋਤ ਜਗਾਈ ਹੈ, ਤਾਰਨ ਲਈ ਜਗਤ ਜਲੰਦੇ ਨੂੰ ਸਤ ਨਾਮ ਦੀ ਸ਼ਹਿਬਰ ਲਾਈ ਹੈ, ਇਹ ਗੁਰੂ ਗ੍ਰੰਥ ਦੀ ਜੋਤੀ ਏ, ਦਿਸਦਾ ਪ੍ਰਤੱਖ ਨਜ਼ਾਰਾ ਏ, ਇੱਕ ਸਫ਼ੇ ਤੇ ਨਾਨਕ ਬੈਠਾ ਏ, ਦੂਜੇ ਰਵਿਦਾਸ ਪਿਆਰਾ ਏ, ਇੱਥੇ ਸੋਨੇ ਵਾਂਗੂ ਉੱਕਰੀਆਂ ਕਈ ਲਿਖਤਾਂ ਸ਼ੇਖ ਫਰੀਦ ਦੀਆਂ, ਇੱਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਦੀ ਪਾਕ ਅਮੀਤ ਦੀਆਂ, ਇੱਥੇ ਰੱਬ ਬਰਾਬਰ ਮਿਲਿਆ ਹੈ ਸਨਮਾਨ ਕਬੀਰ ਜੁਲਾਹੇ ਨੂੰ, ਇੱਥੇ ਨਾਮਦੇਵ ਕੋਈ ਛੀਂਬਾ ਵੀ ਬੈਠਾ ਹੈ ਕੱਟ ਕੇ ਲਾਹੇ ਨੂੰ, ਇੱਥੇ ਸੈਣ ਨਾਈ ਵੀ ਉੱਧਰ ਗਿਆ ਕਿਤੇ ਰੁਤਬਾ ਪਾਇਆ ਧੰਨੇ ਨੇ, ਉਹਦੇ ਇੱਕ ਇੱਕ ਸੁੰਦਰ ਪੰਨੇ ਤੇ ਖਿਲਰੇ ਹੋਏ ਸੁੰਦਰ ਪੰਨੇ ਨੇ। ਹੁਣ ਗੁਰੂ ਪਿਆਰਿਓ ਕਿਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਆਪਾਂ ਜਦੋਂ ਵਰਕੇ ਪਲਟ ਕੇ ਇਹਨਾਂ ਦੇ ਅੰਗ ਪਲਟ ਕੇ ਦੇਖਦੇ ਹਾਂ, ਇੱਕ ਸਫ਼ੇ ਤੇ ਬਾਬਾ ਨਾਨਕ ਬੈਠਾ ਹੈ, ਇੱਕ ਤੇ ਬਾਬਾ ਫਰੀਦ ਬੈਠਾ ਹੈ। ਕੋਈ ਵਿਤਕਰਾ ਦੁਨੀਆਂ ਦੇ ਅੰਦਰ ਸਾਡੇ ਗੁਰੂ ਸਾਹਿਬਾਂ ਨੇ ਪਾਇਆ ਹੋਇਆ ਹੈ? ਦੁਨੀਆਂ ਦੇ ਵਿੱਚ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਬਗੈਰ ਕੋਈ ਹੋਰ ਦੁਨੀਆਂ ਦੇ ਉੱਤੇ ਗ੍ਰੰਥ ਕੋਈ ਹੈ ਇੱਦਾਂ ਦਾ ਵੀ ਜਿਹਦੇ ਉੱਤੇ ਸਾਰੇ ਧਰਮਾਂ ਦੇ ਇੱਥੋਂ ਤੱਕ ਕਿ ਨੀਚ ਕਹਿ ਜਾਣ ਵਾਲੇ ਲੋਕਾਂ ਨੂੰ ਜਿਹਨਾਂ ਨੂੰ ਸਮਾਜ ਨੇ ਦੁਰਕਾਰ ਦਿੱਤਾ ਸੀ, ਗੁਰੂ ਬਾਬਾ ਨਾਨਕ ਜੀ ਨੇ ਉਹਨਾਂ ਨੂੰ ਵੀ ਆਪਣੇ ਕਲਾਵੇ ਦੇ ਵਿੱਚ ਲੈ ਲਿਆ। ਇਸੇ ਕਰਕੇ ਗੁਰੂ ਪਿਆਰਿਓ ਇਹ ਰੂਹਾਨੀਅਤ ਦਾ ਸਾਂਝਾ ਗ੍ਰੰਥ ਬਣ ਗਿਆ। ਔਰ ਬਾਬਾ ਸ਼ੇਖ ਫਰੀਦ ਜੀ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 130 ਸਲੋਕ, ਧਿਆਨ ਨਾਲ ਸੁਣਨਾ, 130 ਸਲੋਕ ਤੇ 4 ਸ਼ਬਦ, ਜਿਹੜੇ 130 ਸਲੋਕ ਨੇ ਨਾ ਉਹਨਾਂ ਦੇ ਵਿੱਚੋਂ 18 ਜਿਹੜੇ ਸਲੋਕ ਹੈ ਉਹ ਗੁਰੂ ਸਾਹਿਬਾਨਾਂ ਦੇ ਨੇ। ਉਹ ਇਸ ਕਰਕੇ ਰਚੇ ਕਿ ਕਿਤੇ ਆਉਣ ਵਾਲੇ ਵਕਤ ਦੇ ਵਿੱਚ ਲੋਕਾਂ ਨੂੰ ਇਸ ਗੱਲ ਦਾ ਭੁਲੇਖਾ ਨਾ ਪੈ ਜਾਵੇ ਕਿ
ਧੰਨ ਗੁਰੂ ਨਾਨਕ ਮਹਾਰਾਜ ਜਾਂ ਸਾਡੇ ਗੁਰੂ ਸਾਹਿਬਾਨ ਜਾਂ ਬਾਬਾ ਫਰੀਦ ਜੀ ਦੇ ਵਿਚਾਰ ਸ਼ਾਇਦ ਅਲੱਗ ਅਲੱਗ ਹੋਣ, ਨਹੀਂ ਗੁਰੂ ਪਿਆਰਿਓ ਵਿਚਾਰ ਇੱਕ ਸਨ ਔਰ ਇੱਕ ਵਿਚਾਰਾਂ ਦਾ ਕਰਕੇ ਹੀ ਸੱਚੇ ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਕੋਲ ਆਪਣੇ ਇਸ ਰੱਬੀ ਬਾਣੀ ਦੇ ਵਿੱਚ ਦਰਜ ਕੀਤਾ ਸੀ। 112 ਟੋਟਲ ਸਲੋਕ ਨੇ ਤੇ ਉਹਨਾਂ ਦੇ ਵਿੱਚੋਂ ਚਾਰ ਸ਼ਬਦ ਤੇ ਜੇ ਆਖ ਦਈਏ ਵੀ 116 ਕੁੱਲ ਸ਼ਬਦ ਤੇ ਸਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫਰੀਦ ਜੀ ਦੇ ਦਰਜ ਨੇ। ਹੁਣ ਗੁਰੂ ਪਿਆਰਿਓ ਸਤਿਗੁਰਾਂ ਨੇ ਦੇਖਦੇ ਆ ਬਈ ਖਿਆਲ ਜਿਹੜੇ ਉਹ ਕਿੱਦਾਂ ਇੱਕ ਨੇ। ਹੁਣ ਬਾਬਾ ਫਰੀਦ ਜੀ ਉਹਨਾਂ ਦਾ ਪਾਵਨ ਪਵਿੱਤਰ ਸਲੋਕ ਹੈ ਬਈ ਰੋਟੀ ਮੇਰੀ ਕਾਟਕੀ ਲਾਵਣ ਮੇਰੀ ਭੁੱਖ ਫਰੀਦਾ ਰੋਟੀ ਮੇਰੀ ਕਾਟਕੀ। ਕਾਟ ਤੋਂ ਭਾਵ ਵੈਸੇ ਲੱਕੜ ਹੁੰਦਾ ਹੈ। ਹੁਣ ਗੁਰੂ ਪਿਆਰਿਓ ਲੱਕੜ ਦੀ ਰੋਟੀ ਹੋ ਸਕਦੀ ਹੈ ਕਿਤੇ? ਲੱਕੜ ਦੀ ਰੋਟੀ ਤੇ ਨਹੀਂ ਹੋ ਸਕਦੀ। ਕਈ ਵਾਰ ਉਹ ਗੱਲ ਠੀਕ ਹੈ ਕਿ ਕਈ ਵਾਰ ਇੱਦਾਂ ਦੀਆਂ ਸਾਖੀਆਂ ਕਹਾਣੀਆਂ ਕੁਝ ਲੋਕਾਂ ਨੇ ਘੜ ਕੇ ਸਾਡੇ ਸਾਹਮਣੇ ਪੇਸ਼ ਕਰ ਦਿੱਤੀਆਂ ਹੁੰਦੀਆਂ ਔਰ ਬੰਦਾ ਉਹਨੂੰ ਸੱਚ ਮੰਨ ਲੈਂਦਾ। ਕਾਟ ਤੋਂ ਭਾਵ ਗੁਰੂ ਪਿਆਰਿਓ ਇਮਾਨਦਾਰੀ ਦਾ ਹੈ। ਇਮਾਨਦਾਰੀ ਵੀ ਜਿਹੜੀ ਇਮਾਨਦਾਰੀ ਦੀ ਰੋਟੀ ਹੈ ਉਹ ਬੜੀ ਸਖ਼ਤ ਹੁੰਦੀ ਹੈ, ਬੜੀ ਸਖ਼ਤ ਮਿਹਨਤ ਕਰਕੇ ਕਮਾਈ ਜਾਂਦੀ ਹੈ। ਤੇ ਸਤਸੰਗ ਜੀ ਬਾਬਾ ਫਰੀਦ ਜੀ ਦਾ ਕਹਿਣ ਦਾ ਮਤਲਬ ਇਹੀ ਸੀ ਕਿ ਜਿਹੜੀ ਦਸਾਂ ਨੌਹਾਂ ਦੀ ਕਿਰਤ ਹੁਣ ਗੁਰੂ ਪਿਆਰਿਓ ਗੁਰੂ ਮਹਾਰਾਜ ਜੀ ਦੇ ਨਾਲ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਖਿਆਲ ਰਲ ਗਿਆ ਕਿ ਨਾ। ਬਾਬਾ ਫਰੀਦ ਜੀ ਕਹਿੰਦੇ ਰੋਟੀ ਮੇਰੀ ਕਾਟਕੀ ਤੇ ਉੱਧਰ ਗੁਰੂ ਬਾਬਾ ਨਾਨਕ ਜੀ ਕਹਿੰਦੇ ਨੇ ਕਿ ਘਾਲ ਖਾਏ ਕਿਸ ਹੱਥੋਂ ਦੇ, ਰਲ ਗਏ ਨਾ ਸਰੂਪ। ਔਰ ਗੁਰੂ ਮਹਾਰਾਜ ਕਹਿੰਦੇ ਵੀ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਨਾਲੇ ਆਪ ਕਾ ਨਾਲੇ ਦੂਜਿਆਂ ਨੂੰ ਕਾ। ਤੇ ਬਾਬਾ ਫਰੀਦ ਜੀ ਕਹਿੰਦੇ ਰੋਟੀ ਮੇਰੀ ਕਾਟਕੀ ਲਾਵਣ ਮੇਰੀ ਭੁੱਖ ਜਿਨ੍ਹਾਂ ਖਾਧੀ ਚੋਪੜੀ, ਚੋਪੜੀ ਤੋਂ ਭਾਵ ਜਿਨ੍ਹਾਂ ਬੇਈਮਾਨੀ ਦੀ ਖਾਧੀ ਉਹ ਘਣੇ ਸਹਿਣਗੇ ਦੁੱਖ। ਇਮਾਨਦਾਰੀ ਦੀ ਰੋਟੀ ਸਖ਼ਤ ਬੜੀ ਹੁੰਦੀ ਹੈ ਔਰ ਇਹ ਬੜੀ ਸਖ਼ਤ ਕਰ ਮਿਹਨਤ ਕਰਕੇ ਕਮਾਈ ਜਾਂਦੀ ਹੈ ਤੇ ਬੇਈਮਾਨੀ ਤੇ ਰਿਸ਼ਵਤ ਖੋਰੀ ਦੀਆਂ ਜਿਹੜੀਆਂ ਰੋਟੀਆਂ ਖਾਧੀਆਂ ਜਾਂਦੀਆਂ ਉਹ ਜਿਹੜਾ ਆਪ ਖਾਂਦਾ ਆਪਣੇ ਬੱਚਿਆਂ ਨੂੰ ਖਿਲਾਉਂਦਾ ਤੇ ਬਾਬਾ ਫਰੀਦ ਜੀ ਕਹਿੰਦੇ ਉਹ ਵੀ ਘਣੇ ਸਹਿਣਗੇ ਦੁੱਖ, ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੁੱਖ ਹੀ ਸਹਿਣੇ ਪੈਂਦੇ ਆ। ਹੁਣ ਬਾਬਾ ਫਰੀਦ ਜੀ ਦੇ ਆਪਾਂ ਉਹਨਾਂ ਦੇ ਆਪ ਆਮਦ ਦੀ ਖੁਸ਼ੀ ਦੇ ਵਿੱਚ ਤੁਸੀਂ ਬੈਠੇ ਹੋ, ਆਪਾਂ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੀ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਅਸੀਂ ਉਹਨਾਂ ਦੇ ਅਸੂਲਾਂ ਮੁਤਾਬਕ ਚੱਲ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰੀਏ। ਦਰਅਸਲ ਤੇ ਗੁਰੂ ਪਿਆਰਿਓ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਆਪਾਂ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹਾਂ ਤੇ ਆਪਣਾ ਜੀਵਨ ਸਵਰ ਜਾਵੇ, ਅਸੀਂ ਉਹਨਾਂ ਵਰਗੇ ਬਣ ਜਾਈਏ ਔਰ ਉਹਨਾਂ ਦੇ ਕਲਾਮ ਪੜ੍ਹ ਕੇ ਉਹਨਾਂ ਦੇ ਗਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਤੇ ਆਪਣੇ ਜੀਵਨ ਨੂੰ ਉਦਾਂ ਦਾ ਬਣਾਉਣ ਦਾ, ਉਹਨਾਂ ਲੀਹਾਂ ਦੇ ਉੱਤੇ ਚੱਲਣ ਦਾ ਯਤਨ ਕਰੀਏ। ਹੁਣ ਬਾਬਾ ਫਰੀਦ ਜੀ ਦਾ ਨਾਮ ਸ਼ੇਖ ਫਰੀਦ ਸ਼ੱਕਰ ਗੰਜ। ਹੁਣ ਗੁਰੂ ਪਿਆਰਿਓ ਸ਼ੱਕਰ ਗੰਜ ਸ਼ੱਕਰ ਤੋਂ ਭਾਵ ਮਿੱਠਾ ਹੁੰਦਾ ਹੈ, ਸ਼ਹਿਦ ਹੁੰਦਾ ਹੈ, ਗੁੜ ਹੁੰਦਾ ਹੈ, ਖੰਡ ਹੁੰਦਾ ਹੈ, ਸ਼ੂਗਰ ਹੁੰਦੀ ਹੈ। ਇਹ ਬਾਬਾ ਫਰੀਦ ਜੀ ਦਾ ਨਾਮ ਪੈ ਗਿਆ ਔਰ ਇੱਦਾਂ ਦੀ ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ ਬਾਬਾ ਫਰੀਦ ਜੀ ਦੇ। ਹੁਣ ਸਭ ਤੋਂ ਵੱਡਾ ਜ਼ਿਕਰ ਆਉਂਦਾ ਹੈ ਕਿ ਬਾਬਾ ਫਰੀਦ ਜੀ ਦੀ ਮਾਂ ਨੇ, ਮਾਤਾ ਮਰੀਅਮ ਨੇ ਉਹਨਾਂ ਨੂੰ ਇਸ ਪਾਸੇ ਵੱਲ ਪ੍ਰੇਰਿਆ, ਬੰਦਗੀ ਵੱਲ ਪ੍ਰੇਰਿਆ, ਸਿਮਰਨ ਵੱਲ ਪ੍ਰੇਰਿਆ। ਧੰਨ ਹੋਵੇਗੀ ਉਹ ਮਾਂ ਗੁਰੂ ਪਿਆਰਿਓ, ਨਹੀਂ ਤੇ ਗੁਰੂ ਪਿਆਰਿਓ ਮਾਵਾਂ ਕਿੱਥੇ ਕਹਿੰਦੀਆਂ ਮੇਰਾ ਪੁੱਤ ਸਾਧ ਬਣ ਜਾਵੇ? ਹੈ ਕੋਈ ਜ਼ਮਾਨੇ ਦੇ ਵਿੱਚ ਇੱਦਾਂ ਦੀ ਮਾਂ ਜਿਹੜੀ ਕਹੂਗੀ ਮੇਰਾ ਪੁੱਤ ਸਾਧ ਬਣ ਜਾਵੇ, ਇਹ ਕੰਮ ਕਾਰ ਛੱਡ ਜਾਵੇ, ਇਹ ਬੰਦਗੀ ਕਰਨ ਲੱਗ ਪਏ? ਧੰਨ ਹੈ ਮਾਂ ਤੂੰ ਮਰੀਅਮ, ਧੰਨ ਹੈ ਕਿ ਤੂੰ ਆਪਣੇ ਪੁੱਤ ਨੂੰ ਬੰਦਗੀ ਕਰਨ ਦੇ ਵਿੱਚ। ਹੁਣ 5-6 ਸਾਲ ਦੀ ਉਮਰ ਹੈ। ਹੁਣ ਗੁਰੂ ਪਿਆਰਿਓ ਇਤਿਹਾਸ ਮੁਤਾਬਕ ਜੇ ਦੱਸਣ ਦਾ ਯਤਨ ਕਰੀਏ ਤੇ 11 ਸਾਲ ਦੀ ਉਮਰ ਦੇ ਵਿੱਚ ਬਾਬਾ ਫਰੀਦ ਜੀ ਨੇ ਕੁਰਾਨ ਮਰੀਦ ਨੂੰ, ਕੁਰਾਨ ਮਜੀਦ ਜੀ ਦੇ ਪਾਵਨ ਸਲੋਕਾਂ ਨੂੰ, ਸਾਰੀ ਉਹਨਾਂ ਦੀ ਜਿਹੜੀ ਬਾਣੀ ਹੈ ਨਾ, ਉਹਨਾਂ ਨੂੰ ਇਕੱਠ ਕਰ ਲਿਆ ਸੀ, ਜ਼ਬਾਨੀ ਯਾਦ ਕਰ ਲਿਆ ਸੀ 10-11 ਸਾਲ ਦੀ ਉਮਰ ਦੇ ਵਿੱਚ। ਹੁਣ ਕਹਿੰਦੇ ਬੰਦਗੀ ਕਰਿਆ ਕਰ ਪੁੱਤ, ਮਾਂ ਕਹਿੰਦੀ ਹੈ ਪੁੱਤ ਫਰੀਦ ਬੰਦਗੀ ਕਰਿਆ ਕਰ। ਤੇ ਬੱਚਾ ਹੈ ਕਹਿੰਦੇ ਬੰਦਗੀ ਕੀਤਿਆਂ ਕੀ ਮਿਲੇਗਾ? ਮਾਤਾ ਮੈਂ ਬੰਦਗੀ ਕਰ ਲੈਂਦਾ, ਬੰਦਗੀ ਕੀਤਿਆਂ ਕੀ ਮਿਲੇਗਾ, ਮੈਨੂੰ ਕੀ ਨਸੀਬ ਹੋਵੇਗਾ? ਤੇ ਮਾਂ ਬੜੇ ਪਿਆਰ ਨਾਲ ਆਖਦੀ ਹੈ, ਕਹਿੰਦੀ ਜਦੋਂ ਰੱਬ ਖੁਸ਼ ਹੋ ਜਾਵੇ ਨਾ, ਖੁਦਾ ਖੁਸ਼ ਹੋ ਜਾਵੇ, ਉਹ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣ ਦਿੰਦਾ।

ਮਾਂ ਦੇ ਕੋਲੋਂ ਛੋਟੇ ਜਿਹਾ ਬਾਬਾ ਫਰੀਦ ਜੀ ਪੁੱਛਦੇ ਆ, ਮਾਂ ਮੈਨੂੰ ਖੁਦਾ ਕੀ ਦਊਗਾ, ਮੈਂ ਬੰਦਗੀ ਕਰਾਂਗਾ। ਕਹਿੰਦੀ ਪੁੱਤ ਸ਼ੱਕਰ ਦਿੰਦਾ ਗੁੜ ਦਿੰਦਾ, ਜਦੋਂ ਬੰਦਗੀ ਕਰਕੇ ਹਟੇ ਨਾ ਤੇ ਆਪਣੀ ਬੰਦਗੀ ਕਰਨ ਵਾਲਿਆਂ ਨੂੰ ਗੁੜ ਦਿੰਦਾ, ਮਿੱਠਾ ਦਿੰਦਾ। ਹੁਣ ਬਾਬਾ ਫਰੀਦ ਜੀ ਲੱਗ ਪੈਂਦੇ ਆ, ਇਹ ਸਾਖੀ ਹੈ, ਬਾਬਾ ਫਰੀਦ ਜੀ ਬੰਦਗੀ ਕਰਨ ਲੱਗ ਪੈਂਦੇ ਆ। ਮਾਂ ਅੱਖ ਚਰਾ ਕੇ ਮਸੱਲੇ ਦੇ ਹੇਠਾਂ ਗੁੜ ਦੀ ਰੋੜੀ ਰੱਖ ਦਿੰਦੀ ਹੈ ਵੀ ਬਾਬੇ ਫਰੀਦ ਦਾ ਕਿਤੇ ਵਿਸ਼ਵਾਸ ਨਾ ਟੁੱਟ ਜਾਵੇ, ਅੱਜ ਮੇਰੇ ਬੱਚੇ ਨੇ ਬੰਦਗੀ ਕਰਨੀ ਆ। ਔਰ ਸ਼ੱਕਰ ਤਾਂ ਉੱਥੇ ਨਹੀਂ ਹੋਵੇਗੀ, ਪਰ ਮਾਂ ਦੀ ਪ੍ਰੇਰਨਾ ਦੇ ਨਾਲ ਬਾਬਾ ਫਰੀਦ ਜੀ ਨੇ ਬੰਦਗੀ ਕੀਤੀ ਹੈ ਪਹਿਲੇ ਦਿਨ ਜਦੋਂ ਨਮਾਜ਼ ਪੜ੍ਹੀ ਹੈ ਨਾ। ਹੁਣ ਨਮਾਜ਼ ਪੜ੍ਹਨ ਤੋਂ ਬਾਅਦ ਜਦੋਂ ਆਪਣੇ ਮਸੱਲੇ ਨੂੰ ਇਕੱਠਾ ਕਰਦੇ ਆ, ਇੱਕ ਨੁੱਕਰੇ ਦੇਖਦੇ ਆ, ਦੂਜੀ ਨੁੱਕਰੇ ਦੇਖਦੇ ਆ, ਇੱਕ ਨੁੱਕਰ ਦੇ ਵਿੱਚ ਥੋੜ੍ਹੀ ਜਿਹੀ ਪੁੜੀ ਦੇ ਵਿੱਚ ਵੱਧਾ ਹੋਇਆ ਥੋੜ੍ਹਾ ਜਿਹਾ ਗੁੜ ਪਿਆ ਸੀ। ਬਾਬਾ ਫਰੀਦ ਜੀ ਖਾਂਦੇ ਆ ਤੇ ਨਾਲੇ ਆਖਦੇ ਮਾਂ, ਹੁਣ ਮਾਂ ਨੇ ਲੱਖਿਆ ਤੇ ਮਾਂ ਨੇ ਸੀ ਨਾ, ਹੁਣ ਗੁਰੂ ਪਿਆਰਿਓ ਆਖਦੇ ਆ, ਮਾਂ ਅੱਜ ਦੇਖ ਖੁਦਾ ਨੇ ਮੈਨੂੰ ਆਹ ਗੁੜ ਦਿੱਤਾ, ਤੂੰ ਸੱਚੀ ਹੈ, ਮੈਂ ਨਿੱਤ ਬੰਦਗੀ ਕਰਿਆ ਕਰਾਂਗਾ। ਹੁਣ ਬਾਬਾ ਫਰੀਦ ਜੀ ਨਿੱਤ ਬੰਦਗੀ ਕਰਿਆ ਕਰਦੇ ਆ ਤੇ ਮਾਂ ਅੱਖ ਚੁਰਾ ਕੇ ਤੇ ਉਹਦੇ ਮਸੱਲੇ ਦੇ ਹੇਠਾਂ ਗੁੜ ਦੀ ਜਾਂ ਸ਼ੱਕਰ ਦੀ ਪੁੜੀ ਰੱਖ ਦਿੰਦੇ ਨੇ। ਔਰ ਇੱਕ ਦਿਨ ਮਾਂ ਕਿਤੇ ਗਈ ਹੋਈ ਹੈ, ਚੇਤਾ ਭੁੱਲ ਗਿਆ ਰੱਖਣ ਦਾ ਵੀ ਇੱਥੇ ਗੁੜ ਹੇਠਾਂ ਰੱਖਣਾ, ਫਰੀਦ ਦਾ ਵਿਸ਼ਵਾਸ ਬਣਿਆ ਰਹੇ। ਤੇ ਸਤਸੰਗ ਜੀ ਹੁਣ ਹੋਇਆ ਕਿ ਮਾਂ ਨੂੰ ਚੇਤਾ ਭੁੱਲ ਗਿਆ, ਮਾਂ ਕਿਤੇ ਵਾਂਢੇ ਚਲੇ ਗਈ ਜਾਂ ਹੋਰ ਕਿਤੇ ਪਿੰਡ ਵਿੱਚ ਕਿਤੇ ਕੰਮ ਚਲੇ ਗਏ ਮਾਤਾ ਜੀ ਹੋਣੀ। ਹੁਣ ਬਾਬਾ ਫਰੀਦ ਜੀ ਨੇ ਬੰਦਗੀ ਕੀਤੀ ਹੈ ਤੇ ਮਾਂ ਨੂੰ ਵੀ ਉੱਧਰ ਮਗਰ ਚੇਤਾ ਆ ਜਾਂਦਾ, ਹਾਂ ਅੱਜ ਮੇਰੇ ਪੁੱਤ ਦਾ ਵਿਸ਼ਵਾਸ ਨਾ ਟੁੱਟ ਜਾਵੇ, ਫਰੀਦ ਦਾ ਵਿਸ਼ਵਾਸ ਨਾ ਟੁੱਟ ਜਾਵੇ ਬੰਦਗੀ ਤੋਂ। ਤੇ ਭੱਜੀ ਆਉਂਦੀ ਹੈ ਜੇ ਉਹ ਤਦ ਤੱਕ ਬਾਬਾ ਫਰੀਦ ਜੀ ਬੰਦਗੀ ਕਰ ਹਟਦੇ ਨੇ ਤੇ ਉਹ ਅੱਜ ਮਸੱਲੇ ਦੇ ਹੇਠਾਂ ਦੇਖਦੇ ਕੁਝ ਨਹੀਂ ਪਿਆ ਤੇ ਮਾਂ ਭੱਜ ਕੇ ਆਈ ਹੈ। ਕਹਿੰਦੀ ਫਰੀਦ ਪੁੱਤ ਅੱਜ ਖੁਦਾ ਕਹਿੰਦਾ ਮੈਨੂੰ ਫਰੀਦ ਦੇ ਮਸੱਲੇ ਦੇ ਹੇਠਾਂ ਗੁੜ ਰੱਖਣ ਦਾ ਚੇਤਾ ਭੁੱਲ ਗਿਆ, ਖੁਦਾ ਮੈਨੂੰ ਮਿਲੇ ਆ ਤੇ ਉਹਨਾਂ ਨੇ ਆਹ ਤੇਰੇ ਵਾਸਤੇ ਗੁੜ ਦੇ ਦਿੱਤਾ। ਹੁਣ ਗੁਰੂ ਪਿਆਰਿਓ ਬਾਬਾ ਫਰੀਦ ਜੀ ਹੱਸ ਪਏ, ਮੁਸਕਰਾ ਪਏ ਤੇ ਗੁਰੂ ਪਿਆਰਿਓ ਆਖਣ ਲੱਗੇ, ਕਹਿੰਦੇ ਮਾਂ ਹੁਣ ਮੇਰੇ ਵਾਸਤੇ ਖੁਦਾ ਦੀ ਬੰਦਗੀ ਗੁੜ ਆ, ਖੁਦਾ ਦੀ ਬੰਦਗੀ ਤੋਂ ਮਿੱਠਾ ਸ਼ਹਿਦ ਵੀ ਨਹੀਂ ਆ, ਔਰ ਜਿੰਨਾ ਮੈਨੂੰ ਰਸ ਖੁਦਾ ਦੀ ਬੰਦਗੀ ਵਿੱਚ ਆਇਆ ਮਾਂ ਮੈਂ ਜਾਣ ਗਿਆ, ਮੈਂ ਤੇਰੇ ਤਰੀਕੇ ਨੂੰ ਜਾਣ ਗਿਆ ਕਿ ਤੂੰ ਮੈਨੂੰ ਖੁਦਾ ਦੇ ਉਸ ਨਾਮ ਦਾ ਚਸਕਾ ਦੇਣ ਵਾਸਤੇ ਗੁੜ ਰੱਖਿਆ ਕਰਦੀ ਸਾਂ, ਅੱਜ ਮੈਨੂੰ ਪਤਾ ਲੱਗ ਗਿਆ ਇਸ ਬੰਦਗੀ ਤੋਂ ਬਗੈਰ ਕੋਈ ਸ਼ਹਿਦ, ਕੋਈ ਮਿੱਠਾ, ਕੋਈ ਗੁੜ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਸੋ ਪਿਆਰਿਓ ਇਸ ਤਰ੍ਹਾਂ ਕਰਕੇ ਬਾਬਾ ਫਰੀਦ ਜੀ ਦੇ ਜੀਵਨ ਦੇ ਵਿੱਚੋਂ ਬੰਦਗੀ ਦੀ ਸ਼ੁਰੂਆਤ ਹੁੰਦੀ ਹੈ। ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤਤਰਾਇਆ, ਜਨ ਆਵਣ ਕਾ ਇਹ ਸਵਾਓ ਜਨ ਕੈ ਸੰਗ ਚਿਤ।

ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਇਹੋ ਜਿਹੇ ਮੁਰਸ਼ਦਾਂ ਨੂੰ ਇਹੋ ਜਿਹੇ ਪੀਰਾਂ ਫਕੀਰਾਂ ਨੂੰ ਗੁਰੂ ਪਿਆਰਿਓ ਸਦਾ ਸਦਾ ਨਮਸਕਾਰ ਹੁਣ ਆਪਾਂ ਜੇ ਆਪਾਂ ਅਰਦਾਸ ਬੇਨਤੀ ਦੀ ਗੱਲ ਕਰੀਏ ਤੇ ਆਪਾਂ ਨਿਤ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੁਣ ਗੁਰੂ ਪਿਆਰਿਓ ਹਰ ਸਿੱਖ ਹਰ ਗ੍ਰੰਥੀ ਸਿੰਘ ਸਿੱਖ ਵਾਸਤੇ ਅਰਦਾਸ ਕਰਦਾ ਉਹ ਕੀ ਹੈ ਪਰ ਸਿੱਖ ਮੰਨੇ ਚਾਹੇ ਨਾ ਮੰਨੇ ਉਸ ਅਰਦਾਸ ਨੂੰ ਕਈ ਵਾਰ ਮੰਨਣ ਵਾਸਤੇ ਤਿਆਰ ਨਹੀਂ ਹੋ ਜਾਂਦਾ ਹੁਣ ਗੁਰੂ ਕਾ ਸਿੱਖ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ ਪਾਤਸ਼ਾਹ ਜੀ ਆਪਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰੱਖ ਕੇ ਆਪ ਅਕਾਲ ਪੁਰਖ ਵਾਹਿਗੁਰੂ ਬਖਸ਼ੋ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਵਸਾਹ ਦਾਨ ਭਰੋਸਾ ਦਾਨ ਨਾਮ ਦਾਨ ਦਾਨਾ ਸਿਰਦਾਨ ਅਰਦਾਸ ਕਰ ਦਿੰਦਾ ਹੈ ਗ੍ਰੰਥੀ ਸਿੰਘ ਅਰਦਾਸ ਕਰ ਦਿੰਦਾ ਹੈ ਤੇ ਗੁਰੂ ਪਿਆਰਿਓ ਸਿੱਖ ਮੁਨੱਕਰ ਹੋ ਜਾਂਦਾ ਕਹਿੰਦਾ ਮੈਨੂੰ ਨਹੀਂ ਇਹ ਚੀਜ਼ਾਂ ਚਾਹੀਦੀਆਂ ਲੈਂਦਾ ਸਿੱਖ ਗੁਰੂ ਪਿਆਰਿਓ ਹੁਣ ਜੇ ਕਿਤੇ ਕਿਸੇ ਨੂੰ ਆਖਿਆ ਜਾਵੇ ਵੀ ਗੁਰੂ ਮਹਾਰਾਜ ਜੀ ਨੇ ਤੈਨੂੰ ਤੇਰੇ ਵਾਸਤੇ ਅਸੀਂ ਅਰਦਾਸ ਕੀਤੀ ਹੈ ਕਿ ਸੱਜਣਾ ਆਪਣੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਬਖਸ਼ਿਓ ਕੇਸ ਦਾਨ ਬਖਸ਼ਿਓ ਤੇ ਬੰਦਾ ਮੁੱਕਰ ਨਹੀਂ ਜਾਂਦਾ ਕਹਿੰਦਾ ਨਹੀਂ ਬਾਬਾ ਜੀ ਮੈਨੂੰ ਨਹੀਂ ਆਹ ਚੀਜ਼ਾਂ ਚਾਹੀਦੀਆਂ ਮੈਨੂੰ ਨਹੀਂ ਕੇਸ ਚਾਹੀਦੇ ਮੈਨੂੰ ਨਹੀਂ ਏਦਾਂ ਦੀਆਂ ਚੀਜ਼ਾਂ ਚਾਹੀਦੀਆਂ ਤੇ ਗੁਰੂ ਪਿਆਰਿਓ ਜਦੋਂ ਬੰਦਾ ਮੁੱਕਰ ਜਾਂਦਾ ਨਾ ਧੱਕੇ ਨਾਲ ਉਹਦੇ ਗਲ ਵਿੱਚ ਸਰੂਪੇ ਨਾ ਪਾਇਆ ਕਰੀਏ ਹੁਣ ਗੁਰੂ ਦੀਆਂ ਦਾਤਾਂ ਤੋਂ ਜਿਹੜਾ ਬੰਦਾ ਮੁੱਕਰਦਾ ਹੈ ਜਿਹੜਾ ਕੇਸ ਦਾਨ ਅਰਦਾਸ ਨਿਤ ਕਰਦੇ ਆ ਵੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਭਰੋਸਾ ਦਾਨ ਜੇ ਸਾਨੂੰ ਆਪਣੇ ਗੁਰੂ ਦੇ ਉੱਤੇ ਭਰੋਸਾ ਹੀ ਨਹੀਂ ਤੇ ਗੁਰੂ ਪਿਆਰਿਓ ਇਹੋ ਜਿਹੇ ਸਿੱਖਾਂ ਨੂੰ ਮੈਂ ਬੇਨਤੀ ਕਰਿਆ ਕਰਦਾ ਧੱਕੇ ਨਾਲ ਸਾਰੀਆਂ ਕਮੇਟੀਆਂ ਜਾਂ ਹੋਰ ਪ੍ਰਬੰਧਕ ਇਕੱਠੇ ਹੋ ਕੇ ਸਰੋਪੇ ਨਾਲ ਧੱਕੇ ਦੇ ਨਾਲ ਗਲ ਦੇ ਵਿੱਚ ਉਹ ਤੇ ਮੁੱਕਰ ਗਿਆ ਉਹ ਤੇ ਨਹੀਂ ਤੁਹਾਡੀਆਂ ਦਾਤਾਂ ਲੈਣ ਵਾਸਤੇ ਤਿਆਰ ਆ ਤੇ ਹੁਣ ਬਾਬਾ ਫਰੀਦ ਜੀ ਅਰਦਾਸ ਬੇਨਤੀ ਕਰਦੇ ਨੇ ਆਪਣੇ ਵਾਸਤੇ ਵੀ ਤੇ ਦੁਨੀਆਂ ਵਾਸਤੇ ਵੀ ਉਹ ਅਰਦਾਸ ਉਹਨਾਂ ਦੀ ਕੀ ਹੈ ਬੜੇ ਪਿਆਰ ਦੇ ਨਾਲ ਆਪਾਂ ਉਹ ਸ਼ਬਦ ਪੜ੍ਹਿਆ ਕਰਦੇ ਹਾਂ ਫਰੀਦਾ ਬਾਰ ਪਰਾਏ ਬੈਸਣਾ ਪੜ੍ਹ ਦਿਓ ਨਾ ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਏਵੇਂ ਰੱਖ ਸੀ ਜੀਓ ਸਰੀਰ ਲੈ ਬਾਬਾ ਜੀ ਨੇ ਕਿਆ ਕਮਾਲ ਦੀ ਗੱਲ ਕਰ ਦਿੱਤੀ ਹੈ ਕਹਿੰਦੇ ਬਾਬਾ ਕਹਿੰਦੇ ਇਹ ਵਾਹਿਗੁਰੂ ਇਹ ਅਕਾਲ ਪੁਰਖ ਅੱਲਾ ਖੁਦਾ ਮੇਰੀ ਜ਼ਿੰਦਗੀ ਵਿੱਚ ਏਦਾਂ ਦਾ ਕਦੀ ਦਿਨ ਨਾ ਆਵੇ ਕਿ ਮੈਂ ਤੇਰੇ ਦਰ ਨੂੰ ਛੱਡ ਕੇ ਦੂਜੇ ਦਰ ਦੇ ਉੱਤੇ ਕਿਤੇ ਜਾਣਾ ਪੈ ਜਾਵੇ ਮੈਂ ਕਿਸੇ ਦੂਜੇ ਦਰ ਦੇ ਉੱਤੇ ਝੁੱਕ ਨਾ ਜਾਵਾਂ ਤੇਰਾ ਦਰ ਛੱਡ ਕੇ ਤੇਰਾ ਰੱਬੀ ਦਰ ਨੂੰ ਛੱਡ ਕੇ ਮੈਂ ਕਿਸੇ ਹੋਰ ਪਖੰਡੀ ਦੇ ਦਰ ਦੇ ਉੱਤੇ ਨਾ ਝੁਕਾਂ ਤੇ ਜੇ ਸਤਿਗੁਰੂ ਜੇ ਐ ਦਾਤਾ ਖੁਦਾ ਏਦਾਂ ਦੀ ਕੋਈ ਮਜਬੂਰੀ ਬਣ ਜਾਂਦੀ ਹੈ ਕਿ ਮੈਨੂੰ ਝੁਕਣਾ ਪੈ ਜਾਂਦਾ ਤੇ ਏਦਾਂ ਕਰੀ ਝੁਕਣ ਤੋਂ ਪਹਿਲਾਂ ਪਹਿਲਾਂ ਮੇਰੀ ਜਿੰਦ ਕੱਢ ਲਈ ਮੇਰੀ ਜਾਨ ਕੱਢ ਲਈ ਇਹ ਬਾਬਾ ਫਰੀਦ ਜੀ ਦੇ ਖਿਆਲ ਨੇ ਪਿਆਰਿਓ ਔਰ ਇਹ ਸਿੱਖ ਨੂੰ ਮੰਨਣ ਦੀ ਬੜੀ ਜ਼ਰੂਰਤ ਹੈ ਕਿ ਆਪਣੇ ਗੁਰੂ ਦਾ ਦਰ ਛੱਡ ਕੇ ਸੱਜਣਾ ਜਦੋਂ ਤੂੰ ਪਖੰਡੀਆਂ ਦੇ ਦਰ ਦੇ ਉੱਤੇ ਝੁਕਦਾ ਤੇ ਉਦੋਂ ਬਾਬੇ ਫਰੀਦ ਨੂੰ ਯਾਦ ਕਰ ਲਿਆ ਕਰ ਬਾਬਾ ਫਰੀਦ ਜੀ ਕਹਿੰਦੇ ਜੇ ਕਿਤੇ ਮਜਬੂਰੀ ਬਣ ਜਾਂਦੀ ਹੈ ਮੈਨੂੰ ਦੂਜੇ ਦੇ ਦਰ ਦੇ ਉੱਤੇ ਝੁਕਣ ਵਾਸਤੇ ਤੇ ਮੇਰੀ ਜਾਨ ਕੱਢ ਲਈ ਏਦਾਂ ਦੀਆਂ ਅਰਦਾਸਾਂ ਆਪਾਂ ਵੀ ਕਰਦਿਆ ਕਰੀਏ ਕਿਹਾ ਸਤਿਗੁਰੂ ਕਿਤੇ ਮੇਰੇ ਮਨ ਦੇ ਵਿੱਚ ਵੀਰਵਾਰ ਨੂੰ ਕਿਸੇ ਫੱਕਰ ਕਿਸੇ ਮੁਸਲਮਾਨ ਦੀ ਜਗ੍ਹਾ ਦੇ ਉੱਤੇ ਦੀਵਾ ਚਗਾਉਣ ਦਾ ਚਸਕਾ ਨਾ ਪੈ ਜਾਵੇ ਛੋਟੀਆਂ ਛੋਟੀਆਂ ਮੰਗਾਂ ਮੰਗਣ ਵਾਸਤੇ ਮੈਂ ਐਵੇਂ ਭੇਖੀਆਂ ਤੇ ਪਖੰਡੀਆਂ ਦੇ ਦਰ ਦੇ ਉੱਤੇ ਨਾ ਤੁਰਿਆ ਫਿਰਾਂ ਤੇ ਜੇ ਦਾਤਾ ਕੋਈ ਮੇਰੀ ਮਜਬੂਰੀ ਬਣ ਜਾਂਦੀ ਹੈ ਤੇ ਕਿਰਪਾ ਕਰੀ ਆ ਤੇਰੀ ਪੱਗ ਕਿਸੇ ਦੂਜੇ ਦੇ ਸਿਰ ਉੱਤੇ ਪੈਰਾਂ ਤੇ ਝੁਕਣ ਤੋਂ ਪਹਿਲਾਂ ਮੇਰੀ ਜਿੰਦ ਨੂੰ ਕੱਢ ਲਈ ਇਹ ਅਰਦਾਸ ਸੀ ਸਾਡੀ ਬਾਬਾ ਫਰੀਦ ਜੀ ਦੱਸ ਕੇ ਗਏ ਨੇ ਹੁਣ ਗੁਰੂ ਪਿਆਰਿਓ ਉਹਨਾਂ ਦੇ ਮਹਾਨ ਜੀਵਨ ਦੇ ਵਿੱਚੋਂ ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ ਕਿ ਬਾਬਾ ਫਰੀਦ ਜਦੋਂ ਇਸ ਦੁਨੀਆਂ ਦੇ ਉੱਤੇ ਵਿੱਚ ਹਾਂ ਇੱਕ ਮੈਂ ਹੋਰ ਬੇਨਤੀ ਕਰਦਾ ਹਾਂ ਇਤਿਹਾਸਕ ਘਟਨਾ ਹੈ ਕਿ ਬਾਬਾ ਫਰੀਦ ਜੀ ਦੇ ਪਿਤਾ ਜੀ ਉਹ ਸੁਲੇਮਾਨ ਉਹ ਮਹਿਮੂਦ ਗਜ਼ਨਵੀ ਦੇ ਭਾਣਜੇ ਸਨ ਤੇ ਬਾਬਾ ਫਰੀਦ ਜੀ ਆਪ ਦਿੱਲੀ ਦੇ ਬਾਦਸ਼ਾਹ ਦੀ ਧੀ ਦੇ ਨਾਲ ਵੀ ਵਿਆਹੇ ਹੋਏ ਸਨ ਚਾਰ ਪਤਨੀਆਂ ਸਨ ਔਰ ਅੱਠ ਬੱਚੇ ਸਨ ਉਹਨਾਂ ਦੇ ਹੁਣ ਪਿਆਰਿਓ ਦਿੱਲੀ ਦੇ ਵਿੱਚ ਸ਼ੇਖ ਫਰੀਦ ਦੇ ਜਿਹੜੇ ਗੁਰੂ ਸੰਤ ਸਨ ਔਰ ਮਹਾਉਦੀਨ ਚਿਸ਼ਤੀ ਔਰ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਇਹ ਸੇਵਾ ਕਮਾਉਂਦੇ ਨੇ ਹੁਣ ਗੁਰੂ ਪਿਆਰਿਓ ਸੇਵਾ ਕਰਦਿਆਂ ਕਰਦਿਆਂ ਐਸੇ ਲੀਨ ਹੋ ਜਾਂਦੇ ਨੇ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਆਪਣੇ ਆਪ ਤੋਂ ਭੁੱਲ ਜਾਂਦੇ ਨੇ ਤੇ ਸਤਸੰਗ ਜੀ ਇੱਕ ਦਿਨ
ਮੀਂਹ ਪੈ ਰਿਹਾ, ਬਾਰਿਸ਼ ਪੈ ਰਹੀ ਆ, ਤੇ ਆਪਣੇ ਗੁਰੂ ਵਾਸਤੇ, ਆਪਣੇ ਮੁਰਸ਼ਦ ਵਾਸਤੇ ਪਾਣੀ ਤੱਤਾ ਕਰਨਾ ਸੀ, ਅੰਮ੍ਰਿਤ ਵੇਲਾ ਹੋਣਾ ਸੀ, ਤੇ ਉਹਨਾਂ ਨੇ ਇਸ਼ਨਾਨ ਕਰਨਾ ਸੀ ਉਹਨਾਂ ਦੇ ਮੁਰਸ਼ਦ ਨੇ। ਤੇ ਜਦੋਂ ਹੁਣ ਰਿਵਾਜ ਹੁੰਦੇ ਸੀ ਕਿ ਰਾਤ ਨੂੰ ਸਾਡੀਆਂ ਬੀਬੀਆਂ ਅੱਗ ਨੂੰ ਧੁੱਖਦੀ ਰੱਖਣ ਵਾਸਤੇ ਚੁੱਲ੍ਹਿਆਂ ਦੇ ਵਿੱਚ ਪਾਥੀਆਂ ਡਾਹ ਦਿੰਦੀਆਂ ਹੁੰਦੀਆਂ ਸੀ ਵੀ ਉਹ ਸਾਰੀ ਰਾਤ ਧੁੱਖਦੀ ਰਹੇਗੀ, ਤੇ ਸਵੇਰ ਨੂੰ ਉੱਠ ਕੇ ਉਹ ਫੂਕ ਮਾਰ ਕੇ ਤੇ ਉਹਨੂੰ ਬਾਲ ਲਈ ਜਾਂਦੀ ਸੀ, ਅੱਗ ਬਾਲ ਲਈ ਜਾਂਦੀ ਸੀ, ਜਦੋਂ ਵਸੀਲੇ ਘੱਟ ਹੁੰਦੇ ਸਨ। ਔਰ ਬਾਬਾ ਫਰੀਦ ਜੀ ਹੁਣਾਂ ਨੇ ਉਹ ਚੁੱਲ੍ਹੇ ਦੇ ਵਿੱਚ ਜੋ ਪਾਥੀ ਰੱਖੀ ਹੈ ਨਾ, ਵੀ ਇਹ ਸਵੇਰ ਨੂੰ ਬਾਲਾਂਗੇ, ਪਾਣੀ ਗਰਮ ਕਰਾਂਗੇ ਆਪਣੇ ਮੁਰਸ਼ਦ ਵਾਸਤੇ। ਤੇ ਪਿਆਰਿਓ, ਜਦੋਂ ਚੁੱਲ੍ਹੇ ਦੇ ਵਿੱਚ ਹੱਥ ਮਾਰਦੇ ਆ ਤੇ ਪਾਥੀ ਬੁਝੀ ਹੋਈ ਹੈ, ਮੀਂਹ ਪੈ ਰਿਹਾ ਸੀ, ਕਣੀਆਂ ਪੈ ਗਈਆਂ, ਹੁਣ ਪਾਥੀ ਬੁਝੀ ਹੋਈ ਹੈ, ਤੇ ਸਤਸੰਗ ਜੀ ਉਸ ਵੇਲੇ ਫਿਰ ਬਾਬਾ ਫਰੀਦ ਜੀ ਨਿਕਲਦੇ ਨੇ ਅੱਗ ਲੈਣ ਵਾਸਤੇ, ਵੀ ਕਿੱਥੋਂ ਅੱਗ ਲਿਆਂਦੀ ਜਾਵੇ, ਕਿੱਥੇ ਜਾਈਏ। ਤੇ ਸਤਸੰਗ ਜੀ, ਬਾਬਾ ਫਰੀਦ ਜਿਵੇਂ ਅੱਗ ਲੈਣ ਵਾਸਤੇ ਜਾਂਦੇ ਨੇ, ਔਰ ਆਪਣੇ ਮੁਰਸ਼ਦ ਵਾਸਤੇ ਪਾਣੀ ਗਰਮ ਕਰਨਾ ਸੀ ਉਹਨਾਂ ਨੇ, ਆਪਣੇ ਮੁਰਸ਼ਦ ਦੀਆਂ ਖੁਸ਼ੀਆਂ ਲੈਣੀਆਂ ਸੀ, ਤੇ ਥਾਂ ਥਾਂ ਦੇ ਉੱਤੇ ਅੱਗ ਲੱਭਦੇ ਫਿਰਦੇ ਨੇ, ਤਾਂ ਉਸ ਕਵੇਲੇ ਦੀ ਘਟਨਾ ਤੁਹਾਡੇ ਨਾਲ ਢਾਡੀ ਜੱਦਾ ਸਾਂਝੀ ਕਰਨ ਲੱਗਾ। ਸੁਣੋ ਪਿਆਰ,

ਬਾਬਾ ਫਰੀਦ ਜੀ ਦਾ ਇੱਕ ਸ਼ਬਦ ਆਪਾਂ ਬੜੇ ਪਿਆਰ ਨਾਲ ਪੜ੍ਹਦੇ ਹਾਂ ਔਰ ਬਿਲਕੁਲ ਉਹ ਸਾਡੇ ਗੁਰਮਤ ਸਿਧਾਂਤਾਂ ਮੁਤਾਬਕ ਬਿਲਕੁਲ ਉਹ ਟੁੱਕਦਾ ਹੈ। ਉਹ ਕੀ ਹੈ? ਫਰੀਦਾ ਬੁਰੇ ਦਾ ਭਲਾ, ਕਾਰ ਸ਼ਬਦ ਹਲੇ ਮੈਂ ਰੁਕ ਗਿਆ, ਫਰੀਦਾ ਬੁਰੇ ਦਾ ਭਲਾ। ਹੁਣ ਗੁਰੂ ਪਿਆਰੇ ਉਹ ਭਲੇ ਦੇ ਉੱਤੇ ਅਨੇਕਾਂ ਲੈਕਚਰ ਦਿੱਤੇ ਜਾ ਸਕਦੇ ਨੇ, ਭਲਾ ਐਦਾਂ ਹੁੰਦਾ ਜੀ, ਭਲਾ ਅਹੁਦਾ ਕਰਨਾ ਚਾਹੀਦਾ, ਪਰ ਜਦੋਂ ਭਲਾ ਕਰਦੇ ਉੱਤੇ ਗੱਲ ਆਉਂਦੀ ਹੈ ਉੱਥੇ ਕੋਈ ਵਿਰਲਾ ਹੀ ਨਿਤਰਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੁੰਦਾ ਹੈ, ਦੇਹੀ ਰੋਗ ਨਾ ਲੱਗਾ ਹੀ, ਭੱਲੇ ਸਭ ਕੁਛ ਕਹੇ। ਹੁਣ ਗੁਰੂ ਪਿਆਰੇ ਉਹ ਬੁਰੇ ਦਾ ਭਲਾ ਕਿਤੇ ਕਿਤੇ ਸੌਖੀ ਖੇਡਿਆ ਕਿਤੇ? ਇਹ ਮੰਜ਼ਿਲ ਬੜੀ ਔਖੀ ਆ, ਬੁਰੇ ਦਾ ਭਲਾ ਕਰ, ਆਪਣੇ ਦੁਸ਼ਮਣ ਦਾ ਭਲਾ ਕਰ। ਇਹ ਪਰ ਸਿੱਖ ਨੂੰ ਸਦਾ ਸਿਖਾਇਆ ਜਾਂਦਾ ਹੈ। ਆਪਾਂ ਨਿੱਤ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬਾਬਾ ਫਰੀਦ ਜੀ ਵੀ ਕਹਿੰਦੇ ਨੇ ਸਾਰਿਆਂ ਦਾ ਭਲਾ, ਬੁਰੇ ਦਾ ਵੀ ਭਲਾ ਕਰ, ਤੇ ਉਹੋ ਹੀ ਅਸੀਂ ਨਿੱਤ ਪੜ੍ਹਦੇ ਹਾਂ। ਹੁਣ ਵੈਰੀ ਦੁਸ਼ਮਣ ਦਾ ਭਲਾ ਵੀ ਗੁਰੂ ਪਿਆਰਿਓ, ਲੇਕਿਨ ਸਾਨੂੰ ਆਪਣੇ ਸਿੱਖੀ ਸਿਧਾਂਤਾਂ ਮੁਤਾਬਕ ਸਾਡੀ ਕੌਮ ਨੇ ਸਿੱਖਿਆ ਹੋਇਆ ਵੀ ਇੱਥੇ ਦੁਸ਼ਮਣ ਦਾ ਵੀ ਭਲਾ ਕਿੱਦਾਂ ਕਰਨਾ, ਤੁਸੀਂ ਸਾਰੇ ਜਾਣਦੇ ਹੋ। ਹੁਣ ਗੁਰੂ ਪਿਆਰਿਓ ਬਾਬੇ ਫਰੀਦ ਜੀ ਦੇ ਜੀਵਨ ਦੇ ਵਿੱਚੋਂ, ਉਹਨਾਂ ਦੀ ਬਾਣੀ ਦੇ ਵਿੱਚੋਂ ਜ਼ਿੰਦਗੀ ਦੀ ਵੀ ਗੱਲ ਹੁੰਦੀ ਹੈ ਤੇ ਮੌਤ ਦੀ ਵੀ ਗੱਲ ਹੁੰਦੀ ਹੈ। ਇੱਥੋਂ ਜ਼ਿੰਦਗੀ ਦੀਆਂ ਵੀ ਗੱਲਾਂ ਮਿਲਦੀਆਂ, ਉੱਥੇ ਮੌਤ ਦੀਆਂ ਵੀ ਗੱਲਾਂ ਮਿਲਦੀਆਂ। ਔਰ ਇੱਕ ਦਿਨ ਬਾਬਾ ਫਰੀਦ ਜੀ ਕਹਿੰਦੇ ਆ, ਇੱਕ ਦਰਿਆ ਦੇ ਕੰਢੇ ਦੇ ਉੱਤੇ ਟਹਿਲਦੇ ਫਿਰਦੇ ਨੇ, ਟਹਿਲਦੇ ਆ, ਘੁੰਮਦੇ ਆ ਆਪਣੀ ਮੌਜ ਵਿੱਚ। ਉਹ ਵਕੀਰ ਮਸਤ ਆਪਣੀ ਮੌਜ ਦੇ ਵਿੱਚ ਆਇਆ, ਇੱਕ ਦਰਿਆ ਦੇ ਕੰਢੇ ਦੇ ਉੱਤੋਂ ਦੀ ਘੁੰਮ ਰਿਹਾ। ਬਾਬਾ ਫਰੀਦ ਜੀ ਕੀ ਦੇਖਦੇ ਆ ਕਿ ਦਰਿਆ ਦੇ ਕੰਢੇ ਦੇ ਉੱਤੇ ਇੱਕ ਬਗਲਾ ਬੈਠਾ ਹੈ, ਔਰ ਬਗਲਾ ਸਮਾਧੀ ਲਾ ਕੇ, ਦੇਖਣ ਨੂੰ ਲੱਗਦਾ ਸੀ ਵੀ ਬਗਲਾ ਸਮਾਧੀ ਲਾ ਕੇ ਬੈਠਾ ਹੈ, ਪਰ ਉਹਦਾ ਧਿਆਨ ਜਿਹੜਾ ਉਹ ਮੱਛੀ ਵੱਲ ਸੀ। ਔਰ ਐਨ ਟਕਾ ਕੇ ਜਦੋਂ ਮੱਛੀ ਉਹਦੀ ਐਨ ਅਰੇਂਜ ਵਿੱਚ ਆ ਜਾਂਦੀ ਹੈ ਨਾ, ਤੇ ਚੁੰਝ ਮਾਰ ਕੇ ਮੱਛੀ ਨੂੰ ਬਾਹਰ ਕੱਢ ਲੈਂਦਾ, ਦਰਿਆ ਦੇ ਕੰਢੇ ਦੇ ਉੱਤੇ ਬਾਹਰਲੇ ਪਾਸੇ ਕੱਢ ਲੈਂਦਾ। ਹੁਣ ਮੌਤ ਦੀ ਗੱਲ ਕਰਦੇ ਨੇ ਬਾਬਾ ਫਰੀਦ ਜੀ, ਮੌਤ ਨੂੰ ਯਾਦ ਕਰਵਾਉਂਦੇ ਨੇ। ਕਹਿੰਦੇ ਹੁਣ ਦਰਿਆ ਦੇ ਕੰਢੇ ਦੇ ਉੱਤੇ ਬਗਲਾ ਬੈਠਾ ਕੇਲ ਕਰਦਾ, ਕੇਲ ਤੋਂ ਭਾਵ ਮਜ਼ਾਕ ਕਰਦਾ। ਹੁਣ ਮੱਛੀ ਨੂੰ ਕਦੀ ਆਪਣੀ ਚੁੰਝ ਵਿੱਚ ਫੜ ਕੇ ਉੱਪਰ ਨੂੰ ਸਿੱਟਦਾ, ਕਦੀ ਥੱਲੇ ਨੂੰ, ਕਦੇ ਸਿੱਟਦਾ, ਉਹਨਾਂ ਖੇਡਾਂ ਕਰਦਾ ਫਿਰਦਾ, ਕੇਲ ਕਰਦਾ ਫਿਰਦਾ। ਪਰ ਬਾਬਾ ਫਰੀਦ ਜੀ ਆਪਣੀਆਂ ਨਜ਼ਰਾਂ ਨਾਲ ਕਹਿੰਦੇ ਦੇਖ ਰਹੇ ਨੇ, ਔਰ ਉਹ ਕੇਲ ਕਰਦੇ ਬਗਲੇ ਦੇ ਉੱਤੇ, ਹੁਣ ਬਗਲੇ ਨੂੰ ਥੋੜੋ ਪਤਾ ਵੀ ਮੇਰੀ ਮੌਤ ਆਈ ਹੋਈ ਆ, ਹੁਣ ਬਗਲਾ ਤੇ ਮੱਛੀ ਦੀ ਮੌਤ ਬਣਿਆ ਹੋਇਆ। ਹੁਣ ਸਾਧ ਸੰਗਤ ਜੀ ਦੇਖੋ, ਬਾਬਾ ਫਰੀਦ ਜੀ ਇਸ ਨਜ਼ਾਰੇ ਨੂੰ ਬੜਾ ਨੇੜਿਓ ਹੋ ਕੇ ਤੱਕਦੇ ਨੇ, ਤੇ ਬਾਅਦ ਵਿੱਚ ਆਪਣੀ ਬਾਣੀ ਵਿੱਚ ਵੀ ਉਹ ਦਰਜ ਕਰਦੇ ਨੇ ਕਿ ਇੱਕ ਬਗਲਾ ਸੀ, ਉਹ ਬਗਲਾ ਝਪਟ ਮਾਰ ਕੇ ਬਾਜ਼ ਨੂੰ ਚੱਕ ਕੇ ਲੈ ਜਾਂਦਾ ਹੈ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ਼ ਪਏ, ਬਾਜ਼ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚਿੱਤ ਆਈ ਸਨ ਸੋ ਗਾਲੀ ਰੱਬ ਗੀਆਂ। ਹੁਣ ਮੌਤ ਦਾ ਕਿਤੇ ਮਨੁੱਖ ਨੂੰ ਪਤਾ ਥੋੜੋ ਆ, ਬੰਦਾ ਦੂਜੇ ਦੀ ਸੋਚਦਾ ਵੀ ਉਹ ਮਰ ਗਿਆ, ਉਹਨੇ ਮਰਨਾ ਸੀ, ਐਵੇਂ 2 ਕੁ ਮਿੰਟ ਘੰਟਾ ਖੰਡ ਕਿਤੇ ਮਰ ਜਾ ਯਾਦ ਆਉਂਦਾ ਜਦੋਂ ਫਿਊਨਲ ਤੇ ਬੰਦਾ ਜਾਂਦਾ, ਤੇ ਗੁਰੂ ਪਿਆਰਿਓ ਫਿਰ ਉਹਨਾਂ ਹੀ ਕੰਮਾਂ ਦੇ ਵਿੱਚ ਰੁੱਝ ਜਾਂਦਾ ਜਿਹੜੇ ਦੁਨਿਆਵੀ ਹੁੰਦੇ ਆ, ਠੱਗੀਆਂ ਮਾਰਨੀਆਂ, ਬੇਈਮਾਨੀਆਂ, ਔਰ ਉਹ ਆਪਣੇ ਉਸੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਰੁੱਝ ਜਾਂਦਾ ਜਿੱਦਾਂ ਪਹਿਲਾਂ ਹੁੰਦਾ, ਉਦੋਂ ਕੁਝ ਸਮੇਂ ਵਾਸਤੇ ਮੌਤ ਯਾਦ ਰਹਿੰਦੀ ਆ। ਪਰ ਬਾਬਾ ਫਰੀਦ ਜੀ ਕਹਿੰਦੇ ਆ, ਦੇਖ ਮੌਤ ਦਾ ਕ੍ਰਿਸ਼ਮਾ, ਬਗਲਾ ਕਿਸੇ ਦੀ ਮੌਤ ਬਣਿਆ ਸੀ, ਤੇ ਉਸ ਖੁਦਾ ਦਾ ਪਤਾ ਨਹੀਂ ਉਹ ਕਿਹੜੇ ਵੇਲੇ ਝਪਟ ਮਾਰ ਕੇ ਤੇ ਇਸ ਪਰਿੰਦੇ ਨੂੰ ਲੈ ਜਾਵੇ। ਇਹੀ ਸਾਡਾ ਗੁਰੂ ਪਿਆਰਿਓ ਜੀਵਨ ਹੈ ਕਿ ਅਸੀਂ ਪਰਿਵਾਰਾਂ ਦੇ ਵਿੱਚ ਕੇਲਾਂ ਕਰਦੇ ਫਿਰਦੇ ਹਾਂ, ਸਮਾਜ ਦੇ ਵਿੱਚ ਬੰਦਾ ਦੂਜਿਆਂ ਨੂੰ ਤੰਗ ਕਰ ਕਰਕੇ ਉਹ ਬਗਲੇ ਦੀ ਤਰ੍ਹਾਂ ਖੁਸ਼ ਹੁੰਦਾ ਹੈ, ਪਰ ਇਸ ਪਤਾ ਨਹੀਂ ਕਿ ਉਹ ਕਦੋਂ ਮੌਤ ਦਾ ਫਰਿਸ਼ਤਾ ਆ ਜਾਵੇ ਤੇ ਦੁਨੀਆਂ ਦੇ ਉੱਤੋਂ ਚੱਕ ਕੇ ਸਾਨੂੰ ਰਾਹੇ ਪੈ ਜਾਵੇ। ਇੰਨੀ ਕੁ ਬੰਦੇ ਦੀ ਜ਼ਿੰਦਗੀ ਹੈ, ਬਾਬਾ ਫਰੀਦ ਬੜੇ ਪਿਆਰ ਦੇ ਨਾਲ ਕਹਿੰਦੇ ਨੇ। ਹੁਣ ਸਤਸੰਗ ਜੀ, ਜਦੋਂ ਬਾਬਾ ਫਰੀਦ ਜੀ ਦੇ ਇਹਨਾਂ ਕਲਾਮਾਂ ਦੇ ਉੱਤੋਂ ਆਪਾਂ ਸਿੱਖਿਆ ਲੈਣ ਦਾ ਯਤਨ ਕਰਦੇ ਹਾਂ, ਤੇ ਗੁਰੂ ਪਿਆਰਿਓ ਗੁਰਬਾਣੀ ਮੁਤਾਬਕ ਗੁਰੂ ਕੇ ਸਿੱਖ ਦਾ ਇਹੀ ਫਰਜ਼ ਬਣਦਾ ਹੁੰਦਾ ਹੈ ਕਿ ਅੱਜ ਬਾਬਾ ਫਰੀਦ ਜੀ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੇ ਕਲਾਮ, ਉਹਨਾਂ ਦੀ ਪਵਿੱਤਰ ਬਾਣੀ ਆਪਣੇ ਹਿਰਦੇ ਦੇ ਵਿੱਚ ਵਸਾਉਣ ਦਾ ਯਤਨ ਕਰੀਏ। ਤੇ ਆ ਜਿਹੜੀ ਮੈਂ ਤੁਹਾਡੇ ਨਾਲ ਛੋਟੀ ਜਿਹੀ ਇਤਿਹਾਸ ਦੀ ਘਟਨਾ ਸਾਂਝੀ ਕਰ ਰਿਹਾ ਸਾਂ ਨਾ, ਕਿ ਬਾਬਾ ਫਰੀਦ ਜੀ ਆਪਣੇ ਮੁਰਸ਼ਦ ਵਾਸਤੇ ਅੱਗ ਲੈਣ ਵਾਸਤੇ ਜਾਂਦੇ ਆ, ਬੜੀ ਦੂਰ ਤੱਕ ਗੇੜਾ ਕੱਢਿਆ, ਕਿਤੇ ਉਹ ਕੋਈ ਅੱਗ ਨਾ ਦਿਸੀ, ਕਿਤੇ ਉਹ ਅੱਗ ਨਾ ਲੱਭੀ। ਬਾਰਿਸ਼ ਦੇ ਨਾਲ ਹੋ ਸਕਦਾ ਬਾਕੀਆਂ ਦੇ ਚੁੱਲ੍ਹਿਆਂ ਦੇ ਵਿੱਚੋਂ ਵੀ ਅੱਗ ਬੁੱਝ ਗਈ ਹੋਵੇ, ਤੇ ਬਾਬਾ ਫਰੀਦ ਜੀ ਨੂੰ ਇੱਕ ਦੂਰੋਂ ਲਾਈਟ ਪੈਂਦੀ ਨਜ਼ਰ ਆਉਂਦੀ ਹੈ, ਦੀਵਾ ਜਗਦਾ ਨਜ਼ਰ ਆਇਆ।
ਤੇ ਬਾਬਾ ਫਰੀਦ ਜੀ ਬੜੀ ਆਸ ਦੇ ਨਾਲ ਉਸ ਜਗ੍ਹਾ ਦੇ ਉੱਤੇ ਬਲਦੇ ਹੋਏ ਦੀਵੇ ਦੇ ਕੋਲ ਪਹੁੰਚਦੇ ਆ, ਦਰਵਾਜ਼ਾ ਖੜਕਾਉਂਦੇ ਆ ਤੇ ਅੰਦਰੋਂ ਇੱਕ ਬੀਬੀ ਨਿਕਲਦੀ, ਇੱਕ ਔਰਤ ਨਿਕਲਦੀ ਹੈ। ਦਰਅਸਲ ਉਹ ਜਿਹੜਾ ਘਰ ਸੀ ਨਾ, ਇਹ ਝੁੱਗੀ ਸੀ, ਜੇ ਉਹ ਇੱਕ ਜੋ ਵੀ ਸੀ, ਇਹ ਚਵਾਰਾ ਸੀ, ਇੱਕ ਵੇਸਵਾ ਦਾ ਸੀ, ਇੱਕ ਗੁਰੂ ਪਿਆਰਿਓ ਵੇਸਵਾ। ਔਰ ਉਹਦੇ ਕੋਲੋਂ ਜਾ ਕੇ ਬਾਬਾ ਫਰੀਦ ਜੀ ਅੱਗ ਮੰਗਦੇ ਨੇ, ਕਹਿੰਦਾ ਬੀਬਾ ਜੀ, ਪੁੱਤਰੀ ਜੀ, ਮੈਂ ਆਪਣੇ ਮੁਰਸ਼ਦ ਵਾਸਤੇ ਪਾਣੀ ਤੱਤਾ ਕਰਨਾ, ਗਰਮ ਕਰਨਾ ਪਾਣੀ, ਆਪਣੇ ਮੁਰਸ਼ਦ ਦੀਆਂ ਖੁਸ਼ੀਆਂ ਲੈਣੀਆਂ, ਤੇ ਮੇਰੀ ਅੱਗ ਬੁੱਝ ਗਈ ਹੈ, ਤੇ ਤੂੰ ਕਿਰਪਾ ਕਰਕੇ ਮੈਨੂੰ ਆਪਣੇ ਦੀਵੇ ਦੇ ਉੱਤੋਂ ਅੱਗ ਦੇ ਦੇ। ਤੇ ਗੁਰੂ ਪਿਆਰਿਓ ਉਹ ਵੇਸਵਾ ਆਖਣ ਲੱਗੀ, ਕਹਿੰਦੀ ਬਾਬਾ, ਮੈਂ ਅੱਜ ਤੱਕ ਨਾ ਕਦੀ ਕਿਸੇ ਨੂੰ ਮੁਕਤ ਦਿੱਤਾ ਹੈ ਕੁਛ, ਤੇ ਨਾ ਮੁਕਤ ਦੇਵਾਂਗੀ। ਕਹਿੰਦੇ ਦੱਸੋ, ਜੋ ਮੰਗੋਗੀ ਉਹ ਮਿਲ ਜਾਵੇਗਾ, ਕੋਈ ਗੱਲ ਨਹੀਂ, ਤੁਸੀਂ ਮੰਗੋ ਤੇ ਸਹੀ, ਕੀ ਮੰਗਦੇ ਹੋ? ਮੈਂ ਜੇ ਮੇਰੇ ਕੋਲ ਹੋਇਆ ਮੈਂ ਦੇ ਦਾਂਗਾ। ਤੇ ਗੁਰੂ ਪਿਆਰਿਓ ਉਹ ਵੇਸਵਾ ਕਹਿੰਦੀ, ਮੈਨੂੰ ਆਨਾ ਚਾਹੀਦਾ, ਆਨਾ, ਆਨੇ ਤੋਂ ਭਾਵ ਪੈਸਾ ਹੁੰਦਾ ਹੈ। ਤੇ ਬਾਬਾ ਫਰੀਦ ਜੀ ਆਖਣ ਲੱਗੇ, ਕਹਿੰਦੇ ਬੀਬਾ, ਉਹ ਜੇਬ ਵਿੱਚ ਪਾਉਣ ਵਾਲਾ ਆਨਾ ਤੇ ਮੇਰੇ ਕੋਲ ਹੈ ਨਹੀਂ, ਪਰ ਮੈਂ ਆਪਣਾ ਆਹ ਆਨਾ ਤੈਨੂੰ ਦੇ ਸਕਦਾ। ਸਾਡੇ ਬਜ਼ੁਰਗਾਂ ਨੂੰ ਪਤਾ ਕਿ ਅੱਖ ਨੂੰ ਵੀ ਆਨਾ ਕਹਿੰਦੇ ਆ, ਅੱਖ ਨੂੰ ਵੀ ਆਨਾ ਕਿਹਾ ਕਰਦੇ ਸਨ। ਕਹਿੰਦੇ ਉਹ ਜੇਬ ਵਿੱਚ ਪੋਕਟ ਵਿੱਚ ਪਾਉਣ ਵਾਲਾ ਖਰਚਣ ਵਾਲਾ ਆਨਾ ਤੇ ਮੇਰੇ ਕੋਲ ਹੈ ਨਹੀਂ, ਤੇ ਜੇ ਤੂੰ ਆਹ ਆਖੇ ਮੈਂ ਆਪਣੀ ਅੱਖ ਦਾ ਆਨਾ ਤੈਨੂੰ ਕੱਢ ਕੇ ਦੇ ਸਕਦਾ। ਗੁਰੂ ਪਿਆਰਿਓ ਬਾਬਾ ਫਰੀਦ ਜੀ ਦੀ ਇਹ ਪਹਿਲੀ ਕੁਰਬਾਨੀ ਸੀ ਆਪਣੇ ਮੁਰਸ਼ਦ ਦੀ ਖਾਤਰ। ਉਹ ਕਹਿੰਦੀ ਚੱਲ ਇਹੀ ਦੇ ਦੇ, ਆਨਾ ਚਾਹੀਦਾ ਮੈਨੂੰ, ਜੇ ਦੂਜਾ ਆਨਾ ਹੈ ਨਹੀਂ ਤੇ ਅੱਖ ਵਾਲਾ ਆਨਾ ਦੇ ਦੇ। ਤੇ ਸਤਸੰਗ ਜੀ, ਬਾਬਾ ਫਰੀਦ ਆਪਣੀ ਅੱਖ ਦੇ ਵਿੱਚ ਉਂਗਲ ਮਾਰ ਕੇ ਆਪਣੇ ਆਨੇ ਨੂੰ, ਆਪਣੇ ਡੇਲੇ ਨੂੰ ਕੱਢ ਕੇ ਤੇ ਵੇਸਵਾ ਦੇ ਹੱਥ ਦੇ ਉੱਤੇ ਰੱਖਦੇ ਆ। ਇਸ ਤਰ੍ਹਾਂ ਅੱਗ ਲੈ ਕੇ ਜਦੋਂ ਆਪਣੇ ਮੁਰਸ਼ਦ ਦੇ ਕੋਲ ਆਉਂਦੇ ਆ ਨਾ, ਪੱਟੀ ਬੰਨ ਲਈ ਆ, ਉੱਤੇ ਰੁਮਾਲ ਬੰਨ ਲਿਆ, ਪੱਟੀ ਬੰਨ ਲਈ ਅੱਖ ਦੇ ਉੱਤੇ। ਹੁਣ ਪਾਣੀ ਤੱਤਾ ਕੀਤਾ, ਆਪਣੇ ਮੁਰਸ਼ਦ ਨੂੰ ਨਲਾਇਆ, ਖੁਸ਼ੀਆਂ ਲਈਆਂ, ਇੰਨੀ ਅੱਗ, ਇੰਨੀ ਸੀਤ ਵਰਦੀ ਹਵਾ ਦੇ ਵਿੱਚ, ਠੰਡ ਦੇ ਵਿੱਚ, ਮੀਂਹ ਪੈਂਦੇ ਦੇ ਵਿੱਚ ਬਾਬਾ ਫਰੀਦ ਜੀ ਅੱਗ ਲੈ ਆਉਂਦੇ ਨੇ, ਪਰ ਉਸ ਅੱਗ ਦਾ ਹਰਜ਼ਾਨਾ, ਉਹਦੀ ਕੀਮਤ ਅੱਖ ਦੇਣੀ ਪਈ ਸੀ ਆਪਣੇ ਮੁਰਸ਼ਦ ਨੂੰ ਖੁਸ਼ ਕਰਨ ਵਾਸਤੇ। ਤੇ ਹੁਣ ਗੁਰੂ ਪਿਆਰਿਓ, ਸਾਡੇ ਮੁਰਸ਼ਦ ਨੂੰ ਖੁਸ਼ ਕਰਨਾ ਹੋਵੇ ਤਾਂ ਸਿਰ ਦੇਣਾ ਹੀ ਪੈਂਦਾ ਨਾ। ਗੁਰੂ ਮਹਾਰਾਜ ਜੀ ਦਾ ਸਿਧਾਂਤ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਤਾਂ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਇੱਥੇ ਪਹਿਲਾ ਮਰਨ ਕਬੂਲ। ਜੀਵਨ ਕੀ ਛੱਡਿਆਸ, ਹੋ ਸਬਨ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਬਾਬਾ ਫਰੀਦ ਜੀ ਨੇ ਆਪਣੀ ਅੱਖ ਦੇ ਉੱਤੇ, ਆਪਣੇ ਆਨੇ ਦੇ ਉੱਤੇ, ਸਤਸੰਗ ਜੀ, ਪੱਟੀ ਬੱਧੀ ਹੋਈ ਹੈ, ਨਲਾ ਦਿੱਤਾ, ਇਸ਼ਨਾਨ ਕਰਾ ਦਿੱਤਾ ਆਪਣੇ ਮੁਰਸ਼ਦ ਦਾ। ਇਸ਼ਨਾਨ ਕਰਨ ਤੋਂ ਬਾਅਦ ਮੁਰਸ਼ਦ ਪੁੱਛਦਾ, ਫਰੀਦ, ਅੱਖ ਕਾਹਤੋਂ ਬੱਧੀ ਹੋਈ ਹੈ, ਅੱਖ ਦੇ ਉੱਤੇ ਪੱਟੀ ਕਾਹਤੋਂ ਬੱਧੀ ਹੈ? ਤੇ ਬਾਬਾ ਫਰੀਦ ਜੀ ਕਹਿੰਦੇ, ਅੱਖ ਆਈ ਹੋਈ ਹੈ। ਕਹਿੰਦੇ ਮੁਰਸ਼ਦ ਜੀ, ਅੱਖ ਆਈ ਹੈ। ਤੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਜਦੋਂ ਅੱਖ ਕਿਸੇ ਦੀ ਦੁਖਣੀ ਆ ਜਾਣੀ ਨਾ, ਅੱਖ ਦੇ ਵਿੱਚੋਂ ਪਾਣੀ ਆਉਣਾ, ਅੱਖ ਲਾਲ ਹੋ ਜਾਣੀ, ਤੇ ਪੁੱਛਣਾ ਅੱਖ ਨੂੰ, ਕਹਿਣਾ ਅੱਖ ਆਈ ਹੋਈ ਹੈ। ਤੇ ਬਾਬਾ ਫਰੀਦ ਜੀ ਵੀ ਇਸੇ ਤਰ੍ਹਾਂ ਕਹਿੰਦੇ ਨੇ, ਕਹਿੰਦੇ ਪੀਰ ਜੀ, ਅੱਖ ਆਈ ਹੋਈ ਹੈ। ਤੇ ਪੀਰ ਜੀ ਕਹਿੰਦੇ, ਜੇ ਆਈ ਹੈ ਤੇ ਇਹਨੂੰ ਖੋਲ ਦੇ, ਫਿਰ ਇਹਨੂੰ ਆਉਣ ਦੇ। ਤੇ ਗੁਰੂ ਪਿਆਰਿਓ, ਇਤਿਹਾਸ ਕਹਿੰਦਾ ਹੈ ਕਿ ਅੱਜ ਵੀ ਬਾਬਾ ਫਰੀਦ ਜੀ ਦੀ ਗੱਦੀ ਦੇ ਉੱਤੇ ਜਿਹੜਾ ਵੀ ਉਸ ਪਾਕ ਪੜਨ ਦੀ ਧਰਤੀ ਦੇ ਉੱਤੇ ਉਹਨਾਂ ਦਾ ਮਰੀਦ ਜਿਹੜਾ ਬੈਠਦਾ ਨਾ, ਗੱਦੀ ਮੁਤਾਬਕ ਉਹਦੀ ਇੱਕ ਅੱਖ ਛੋਟੀ ਹੈ, ਹੁਣ ਇੱਕ ਅੱਖ ਬਰਾਬਰ ਹੁੰਦੀ ਹੈ ਤੇ ਇੱਕ ਅੱਖ ਛੋਟੀ ਹੈ। ਹੁਣ ਜਦੋਂ ਅੱਖ ਖੋਲਦੇ ਆ ਨਾ, ਤੇ ਬਾਬਾ ਫਰੀਦ ਜੀ ਦੀ ਇੱਕ ਅੱਖ ਛੋਟੀ ਸੀ, ਤੇ ਬਾਬਾ ਫਰੀਦ ਜੀ ਆਖਣ ਲੱਗੇ ਆਪਣੇ ਮੁਰਸ਼ਦ ਨੂੰ, ਕਹਿੰਦੇ ਛੋਟੀ ਹੈ। ਕਹਿੰਦੇ ਮੁਰਸ਼ਦ ਜੀ, ਇਹ ਛੋਟੀ ਆ, ਆ ਤੇ ਗਈ ਹੈ ਪਰ ਇਹ ਛੋਟੀ ਹੈ। ਗੁਰੂ ਪਿਆਰਿਓ, ਐਸੀ ਰਹਿਮਤ ਵਰਤੀ ਉਹਨਾਂ ਦੇ ਪੀਰ ਦੇ ਬੋਲਾਂ ਦੇ ਵਿੱਚ, ਬਾਬਾ ਫਰੀਦ ਜੀ ਦੀ ਅੱਖ ਉਸੇ ਤਰ੍ਹਾਂ ਦੀ ਹੋ ਗਈ, ਪਰ ਪਹਿਲਾਂ ਨਾਲੋਂ ਛੋਟੀ ਸੀ, ਕੋਈ ਜ਼ਖਮ ਨਹੀਂ, ਔਰ ਉਦਾਂ ਦੀ ਹੋ ਗਈ। ਤੇ ਸਤਸੰਗ ਜੀ, ਬਾਬਾ ਫਰੀਦ ਜੀ ਆਖਣ ਲੱਗੇ, ਕਹਿੰਦੇ ਮੁਰਸ਼ਦ, ਆ ਤੇ ਗਈ ਆ ਅੱਖ ਪਰ ਇਹ ਛੋਟੀ ਹੈ। ਤੇ ਸੱਚੇ ਸਤਿਗੁਰਾਂ ਦੇ ਬਾਬਾ ਫਰੀਦ ਜੀ ਦੇ ਗੁਰੂ ਆਖਣ ਲੱਗੇ, ਉਹਨਾਂ ਦੇ ਪੀਰ ਆਖਣ ਲੱਗੇ, ਕਹਿੰਦੇ ਫਰੀਦ ਜੀ, ਇਹ ਜਿਹੜੀ ਆਈ ਹੈ ਇਹਨੇ ਛੋਟੀ ਹੋਣਾ ਸੀਗਾ, ਕਿਉਂਕਿ ਜਿਹੜੀ ਵੱਡੀ ਆ ਉਹ ਵੱਡੇ ਦੀ ਦਿੱਤੀ ਹੋਈ ਆ, ਉਹ ਵੱਡੇ ਦੀਆਂ ਰਹਿਮਤਾਂ, ਤੇ ਇਹ ਜਿਹੜੀ ਛੋਟੀ ਹੈ ਇਹ ਆਪਣੇ ਮਾੜੇ ਮੋਟੇ ਬੋਲਾਂ ਦੇ ਨਾਲ ਆਈ ਆ, ਇਹ ਇਸ ਕਰਕੇ ਇੱਕ ਛੋਟੀ ਰਹਿਣੀ ਹੈ, ਇੱਕ ਵੱਡੀ ਰਹਿਣੀ ਹੈ। ਤੇ ਬਾਬਾ ਫਰੀਦ ਜੀ ਜਿਵੇਂ ਉਹ ਬੋਲ ਕਹਿੰਦੇ ਆ ਨਾ, ਵੀ ਬਾਬਾ ਜੀ ਅੱਖ ਆਈ ਹੈ, ਉਸ ਕੁਵਲੇ ਦੇ ਪਿਆਰ ਦੇ ਕੁਝ ਬੋਲ ਜਿਹੜੇ ਆਪਣੇ ਗੁਰੂ ਦੇ ਨਾਲ ਸਾਂਝੇ ਕਰਦੇ ਆ, ਆਪਣੇ ਮੁਰਸ਼ਦ ਦੇ ਨਾਲ ਸਾਂਝੇ ਕਰਦੇ ਆ। ਸੋ ਢਾਡੀ ਜਥਾ ਉਸ ਵੇਲੇ ਦੀਆਂ ਸਤਰਾਂ ਤੁਹਾਡੇ ਨਾਲ ਇਉਂ

ਗੁਰੂ ਪਿਆਰਿਓ, ਬਾਬਾ ਫਰੀਦ ਜੀ ਦੇ ਜੀਵਨ ਦੀਆਂ ਘਟਨਾਵਾਂ ਦੇ ਵਿੱਚੋਂ ਇੱਕ ਮੈਂ ਛੋਟੀ ਜਿਹੀ ਹੋਰ ਤੁਹਾਡੇ ਨਾਲ ਘਟਨਾ ਸਾਂਝੀ ਕਰਾਂ। ਉਹ ਬੰਦਗੀ ਕਰਨ ਵਾਸਤੇ ਜੰਗਲ ਦੇ ਵਿੱਚ ਜਾਂਦੇ ਨੇ, ਕਹਿੰਦੇ 12 ਸਾਲ ਲੱਗ ਗਏ। ਜਦੋਂ ਮਾਂ ਨੇ ਆਖਿਆ ਨਾ, ਪ੍ਰੇਰਿਆ ਕਿ ਪੁੱਤਰਾ, ਜੇ ਖੁਦਾ ਨੂੰ ਪ੍ਰਾਪਤ ਕਰਨਾ ਤੇ ਤੈਨੂੰ ਬੰਦਗੀ ਕਰਨੀ ਪੈਣੀ ਆ। ਔਰ ਮਾਂ ਉਸ ਵੇਲੇ ਦੇ ਜ਼ਮਾਨੇ ਮੁਤਾਬਕ ਬੰਦਗੀ ਦੀ ਯੋਗਤੀ ਦੱਸਦੀ ਹੈ ਕਿ ਪੁੱਤ ਜੰਗਲ ਦੇ ਵਿੱਚ ਜਾ ਕੇ ਕੰਧ ਮੂਲ ਖਾ ਖਾ ਕੇ ਜੋ ਮਿਲਦਾ ਰੁੱਖਾ ਸੁੱਕਾ ਖਾ ਕੇ, ਔਰ ਉਹਦੇ ਨਾਲ ਸਿਰਫ ਜਿਉਂਦਾ ਰਹਿਣ ਵਾਸਤੇ ਤੈਨੂੰ ਉਹ ਖਾਣਾ ਪੈਣਾ ਤੇ ਉਸ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਤੈਨੂੰ ਬੰਦਗੀ ਕਰਨੀ ਪੈਣੀ ਹੈ। ਕਹਿੰਦੇ 12 ਸਾਲ ਬੰਦਗੀ ਕੀਤੀ ਹੈ ਬਾਬਾ ਫਰੀਦ ਜੀ ਨੇ, ਔਰ ਕਹਿੰਦੇ ਉਹਨਾਂ ਦਾ ਸਰੀਰ ਵੀ ਸੁੱਕ ਕੇ ਤੀਲੇ ਵਰਗਾ ਹੋ ਜਾਂਦਾ ਹੈ। ਹੁਣ ਸਤਸੰਗ ਜੀ ਭੁੱਖਣ ਭਾਣੇ ਰਹਿ ਕੇ, ਵੈਸੇ ਵੀ ਬੰਦਗੀ ਵਾਲਾ ਸਿਮਰਨ ਵਾਲਾ ਜਿਹੜਾ ਇਨਸਾਨ ਹੋਵੇਗਾ ਨਾ, ਉਹਦਾ ਸਰੀਰ ਕੋਈ ਮੋਟਾ ਨਹੀਂ ਹੁੰਦਾ, ਐਨ ਕਾਨੇ ਵਰਗਾ ਸੁੱਕ ਕੇ ਹੋਇਆ ਹੁੰਦਾ। ਔਰ ਸਤਸੰਗ ਜੀ ਜਦੋਂ 12 ਕੁ ਸਾਲਾਂ ਬਾਅਦ ਹੁਣ ਅਚਾਨਕ ਬੈਠੇ ਫਿਰ ਬੰਦਗੀ ਦੇ ਵਿੱਚ ਲੀਨ ਨੇ, ਤੇ ਇੱਕ ਘਟਨਾ ਆਉਂਦੀ ਹੈ। ਕਹਿੰਦੇ ਅਸਮਾਨ ਦੇ ਵਿੱਚ ਉੜੀਆਂ ਫਿਰਦੀਆਂ ਚਿੜੀਆਂ ਨੇ ਬੜਾ ਸ਼ੋਰ ਜਿਹਾ ਪਾ ਦਿੱਤਾ ਤੇ ਬਾਬਾ ਫਰੀਦ ਜੀ ਡਿਸਟਰਬ ਹੋ ਰਹੇ ਆ, ਔਰ ਚਿੜੀਆਂ ਲਾਗੇ ਆ ਕੇ ਨਜ਼ਦੀਕ ਆ ਕੇ ਸ਼ੋਰ ਸ਼ਰਾਬਾ ਜਿਹਾ ਕਰ ਰਹੀਆਂ। ਤੇ ਉਸ ਵੇਲੇ ਬਾਬਾ ਜਦੋਂ ਡਿਸਟਰਬ ਹੋਏ ਤੇ ਅਚਾਨਕ ਉਹਨਾਂ ਦੀ ਜ਼ਬਾਨ ਦੇ ਵਿੱਚੋਂ ਨਿਕਲਿਆ, ਕਹਿੰਦਾ ਚਿੜੀਓ ਮੇਰੀ ਬੰਦਗੀ ਵਿੱਚ ਤੁਸੀਂ ਵਿਘਨ ਪਾਉਂਦੀਆਂ, ਜਾਓ ਮਰ ਜਾਓ ਪਰਾਂ। ਕਹਿੰਦੇ ਚਿੜੀਆਂ ਇੱਕਦਮ ਥੱਲੇ ਧਰਤੀ ਦੇ ਉੱਤੇ ਡਿੱਗ ਪੈਂਦੀਆਂ, ਭਾਵ ਉਹ ਚਿੜੀਆਂ ਮਰ ਜਾਂਦੀਆਂ। ਪਰ ਅਫਸੋਸ ਹੁੰਦਾ ਹੈ, ਇਹ ਕੁਛ ਹੋ ਗਿਆ ਮੇਰੇ ਇੱਕ ਬਚਨ ਦੇ ਨਾਲ, ਚਿੜੀਆਂ ਮਰ ਗਈਆਂ ਮੈਨੂੰ ਪਾਪ ਲੱਗੇਗਾ। ਤੇ ਹੁਣ ਦੂਸਰਾ ਬਚਨ ਬੋਲ ਦਿੰਦੇ ਆ, ਕਹਿੰਦੇ ਚਿੜੀਓ ਜੀ ਪੋ, ਤੇ ਚਿੜੀਆਂ ਸੱਚੀ ਜੀ ਪੈਂਦੀਆਂ। ਇਹ ਇਤਿਹਾਸਕ ਘਟਨਾ ਹੈ ਬਾਬਾ ਫਰੀਦ ਜੀ ਦੇ ਜੀਵਨ ਦੇ ਨਾਲ, ਔਰ ਉਹ ਚਿੜੀਆਂ ਜੀ ਪੈਂਦੀਆਂ। ਔਰ ਇਸ ਗੱਲ ਦਾ ਬਾਬਾ ਫਰੀਦ ਜੀ ਦੇ ਮਨ ਵਿੱਚ ਹੰਕਾਰ ਹੋ ਜਾਂਦਾ ਹੈ, ਮੇਰੇ ਕੋਲ ਇੰਨੀਆਂ ਸਿੱਧੀਆਂ ਰਿਧੀਆਂ ਸਿੱਧੀਆਂ, ਮੇਰੇ ਇੱਕ ਬਚਨ ਦੇ ਨਾਲ ਚਿੜੀਆਂ ਮਰ ਜਾਂਦੀਆਂ ਤੇ ਚਿੜੀਆਂ ਜੀ ਪੈਂਦੀਆਂ, ਇਹਦਾ ਮਤਲਬ ਮੈਂ ਖੁਦਾ ਦੇ ਘਰ ਦੇ ਬਹੁਤ ਨਜ਼ਦੀਕ ਪਹੁੰਚ ਗਿਆ, ਮੈਂ ਆਮ ਨਾਲੋਂ ਬਹੁਤ ਉੱਚਾ ਹੋ ਗਿਆ। ਹੁਣ ਸਤਸੰਗ ਜੀ ਘਰ ਵੱਲ ਨੂੰ ਤੁਰੇ ਆ ਰਹੇ ਆ, ਵੀ ਪਿੰਡ ਚੱਲਦੇ ਆ, ਘਰ ਚੱਲਦੇ, ਮਾਤਾ ਨੂੰ ਮਿਲਦੇ ਆ। ਹੁਣ ਕਹਿੰਦੇ ਰਸਤੇ ਵਿੱਚ ਆਉਂਦਿਆਂ ਨੂੰ ਪਿਆਸ ਲੱਗਦੀ ਹੈ, ਇੱਕ ਮੁਟਿਆਰ ਇੱਕ ਬੀਬੀ ਖੂਹ ਦੇ ਉੱਤੋਂ ਪਾਣੀ ਭਰ ਰਹੀ ਹੈ, ਖੂਹ ਦੇ ਵਿੱਚੋਂ ਡੋਲ ਭਰ ਭਰ ਕੇ ਪਾਣੀ ਕੱਢਦੀ ਹੈ ਪਰ ਧਰਤੀ ਤੇ ਡੋਲੀ ਜਾਂਦੀ ਹੈ। ਬਾਬਾ ਫਰੀਦ ਜੀ ਉਹ ਕੋ ਪਾਣੀ ਮੰਗਦੇ, ਧੀਏ ਭੈਣੇ ਮੈਨੂੰ ਪਿਆਸ ਬੜੀ ਲੱਗੀ ਹੈ, ਮੈਂ ਅੱਗੇ ਜਾਣਾ ਜਲਦੀ ਤੇ ਤੂੰ ਮੈਨੂੰ ਪਾਣੀ ਪਿਲਾ ਦੇ। ਤੇ ਉਹ ਬਾਬਾ ਫਰੀਦ ਜੀ ਦੇ ਇਹਨਾਂ ਗੱਲਾਂ ਵੱਲ, ਪਾਣੀ ਦੀ ਮੰਗ ਵੱਲ ਰਤਾ ਵੀ ਧਿਆਨ ਨਹੀਂ ਦਿੰਦੀ ਹੈ, ਔਰ ਉਹ ਪਾਣੀ ਡੋਲੀ ਜਾ ਰਹੀ ਹੈ। ਤੇ ਫਿਰ ਗੁੱਸੇ ਦੇ ਵਿੱਚ ਬਾਬਾ ਫਰੀਦ ਜੀ ਆਖਦੇ ਆ, ਕਹਿੰਦੇ ਭੈਣੇ ਮੈਂ ਤੇ ਤੋਂ ਪਾਣੀ ਮੰਗ ਰਿਹਾ, ਤੂੰ ਧਰਤੀ ਦੇ ਉੱਤੇ ਡੋਲੀ ਜਾ ਰਹੀ ਹਾਂ, ਔਰ ਤੈਨੂੰ ਪਤਾ ਨਹੀਂ ਲੱਗਦਾ ਮੈਂ ਪਾਣੀ ਮੰਗ ਰਿਹਾ ਤੁਹਾਡੇ ਕੋਲੋਂ। ਤੇ ਗੁਰੂ ਪਿਆਰਿਓ ਉਹ ਬੀਬੀ ਫਿਰ ਥੋੜਾ ਜਿਹਾ ਰੋਹ ਵਿੱਚ ਆ ਕੇ ਕਹਿੰਦੀ, ਬਾਬਾ ਇਹ ਮੈਂ ਉਹ ਨਹੀਂ ਵੀ ਤੂੰ ਇੱਕ ਵਾਰ ਕਹਿਤਾ ਚਿੜੀਓ ਮਰ ਜਾਓ ਚਿੜੀਓ ਜੀਪੋ, ਮੈਂ ਉਹ ਨਹੀਂ ਆ, ਮੇਰੇ ਭੈਣ ਦੇ ਘਰ ਦੇ ਵਿੱਚ ਅੱਗ ਲੱਗੀ, ਮੈਂ ਉਹ ਪਾਣੀ ਪਾ ਪਾ ਕੇ ਅੱਗ ਬੁਝਾਰੀ, ਤੇਰੇ ਧਿਆਨ ਦੇ ਵਿੱਚ ਹੋਵੇਗਾ ਮੈਂ ਧਰਤੀ ਦੇ ਉੱਤੇ ਇਹ ਪਾਣੀ ਡੋਲ ਰਹੀ ਹਾਂ। ਬਾਬਾ ਫਰੀਦ ਜੀ ਇੱਕਦਮ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਜਾਂਦੇ, ਹੈ ਇਹ ਜੰਗਲ ਦੀ ਘਟਨਾ ਮੇਰੇ ਤੋਂ ਸਵਾਏ ਜਾਂ ਖੁਦਾ ਤੋਂ ਸਵਾਏ ਇਸ ਗੱਲ ਦਾ ਪਤਾ ਹੀ ਕਿਸੇ ਨੂੰ ਨਹੀਂ ਸੀ ਵੀ ਚਿੜੀਓ ਜੀ ਪੋ ਚਿੜੀਓ ਮਰ ਜਾਓ, ਇਹ ਗੱਲ ਤਾਂ ਮੈਂ ਕਿਸੇ ਕੋਲ ਸਾਂਝੀ ਕੀਤੀ ਨਹੀਂ, ਤੇ ਇਹ ਬੀਬੀ ਨੂੰ ਕਿੱਦਾਂ ਪਤਾ ਲੱਗ ਗਿਆ। ਤਰਲਾ ਕਰਦਾ, ਭੈਣੇ ਠੀਕ ਹੈ, ਤੇਰੀ ਮਰਜ਼ੀ ਆ ਪਾਣੀ ਪਿਲਾਈ, ਤੇਰੀ ਮਰਜ਼ੀ ਆ ਨਾ ਪਾਣੀ ਪਿਲਾਈ, ਪਰ ਇਹ ਦੱਸ ਦੇ ਤੇਰੇ ਵਿੱਚ ਇਹ ਤਾਕਤ ਇੰਨੀ ਰਹਿਮਤ ਕਿੱਥੋਂ ਆਈ ਆ, ਤੇ ਤੂੰ ਏਦਾਂ ਦੀ ਬੰਦਗੀ ਕਿੱਥੋਂ ਕੀਤੀ ਹੈ। ਕਹਿੰਦੀ ਨਹੀਂ ਮੈਂ ਬੰਦਗੀ ਨਹੀਂ ਕੀਤੀ, ਮੇਰਾ ਪਤੀ ਮੇਰਾ ਪਰਮੇਸ਼ਰ ਉਹ ਬੰਦਗੀ ਕਰਦਾ ਹੈ, ਔਰ ਉਹਦੀ ਬੰਦਗੀ ਦੀ ਤਸੀਰ ਮੇਰੇ ਵਿੱਚ ਆ ਗਈ ਹੈ। ਹੁਣ ਤੂੰ ਇਹ ਸੋਚ ਮਤ ਸਮਝੀ ਵੀ ਤੇਰੇ ਤੋਂ ਕੋਈ ਦੁਨੀਆਂ ਦੇ ਉੱਤੇ ਵੱਡਾ ਬੰਦਗੀ ਕਰਨ ਵਾਲਾ ਹੈ ਨਹੀਂ, ਫਰੀਦ ਬੜੀ ਦੁਨੀਆਂ ਹੈ। ਹੁਣ ਮੇਰਾ ਪਤੀ ਬੰਦਗੀ ਕਰਦਾ, ਤੇ ਜੇ ਮੇਰੇ ਪਤੀ ਦੀ ਕੀਤੀ ਬੰਦਗੀ ਦੇ ਵਿੱਚੋਂ ਮੇਰੇ ਵਿੱਚ ਇੰਨੀ ਤਾਕਤ ਆ ਸਕਦੀ ਹੈ, ਤੇ ਮੇਰੇ ਪਤੀ ਦੇ ਵਿੱਚ ਕਿੰਨੀ ਹੋਵੇਗੀ। ਬਾਬਾ ਫਰੀਦ ਜੀ ਝੁਕਦੇ ਆ, ਗੁਰੂ ਪਿਆਰਿਓ ਮਾਫ਼ੀ ਮੰਗਦੇ ਆ, ਪਾਣੀ ਪੀਂਦੇ ਆ, ਪਾਣੀ ਪੀਂਦੇ ਭੈਣੇ ਠੀਕ ਹੈ, ਮੇਰੀ ਤੂੰ ਜਿਹੜਾ ਹੰਕਾਰ ਸੀ ਮਨ ਦੇ ਵਿੱਚੋਂ ਲਾਹ ਦਿੱਤਾ। ਫਿਰ ਉੱਥੋਂ ਹੀ ਬਾਬਾ ਫਰੀਦ ਜੀ ਫਿਰ ਵਾਪਸ ਚਲੇ ਜਾਂਦੇ ਆ, 12 ਸਾਲ ਬੇਬੰਦਗੀ ਕਰਦੇ ਆ, ਉਸ ਸੱਚੇ ਖੁਦਾ ਤੱਕ ਪਹੁੰਚਦੇ ਆ। ਸੋ ਇੰਨਾ ਕੁ ਇਤਿਹਾਸ ਬੋਲਦੇ ਆ, ਵਿਚਾਰਾਂ ਕਰਦੇ ਆ, ਬਹੁਤ ਸਾਰੀਆਂ ਖਾਮੀਆਂ ਰਹਿ ਜਾਂਦੀਆਂ, ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਸੋ ਅੱਜ ਦਾ ਇਹ ਵਿਸ਼ੇਸ਼ ਦੀਵਾਨ ਬਾਬਾ ਫਰੀਦ ਜੀ ਦੇ ਆਗਮਨ ਦੇ ਸੰਬੰਧ ਦੇ ਵਿੱਚ ਸਨ। ਫਰੀਦਕੋਟ ਵਾਲੇ ਜੇ ਤੁਹਾਡੇ ਵਿੱਚ ਬੈਠੇ, ਵੈਸੇ ਸਾਰੀ ਸੰਗਤ ਨੂੰ ਬਹੁਤ ਬਹੁਤ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ, ਵਿਸ਼ੇਸ਼ ਤੌਰ ਦੇ ਉੱਤੇ ਫਰੀਦਕੋਟ ਵਾਲਿਆਂ ਨੂੰ, ਜਿਨ੍ਹਾਂ ਦੇ ਉੱਤੇ ਜਿਸ ਨਗਰ ਦੇ ਉੱਤੇ ਬਾਬਾ ਫਰੀਦ ਜੀ ਦੀਆਂ ਰਹਿਮਤਾਂ ਵਰਤੀਆਂ, ਔਰ ਉੱਥੇ ਮਹਾਨ ਗੁਰਦੁਆਰੇ ਨੇ, ਗੋਦੜੀ ਪੀਰ ਔਰ ਹੋਰ
ਬਾਬਾ ਜੀ ਦੀ ਯਾਦ ਦੇ ਵਿੱਚ ਹਮੇਸ਼ਾ ਉੱਥੇ ਸਤੰਬਰ ਦੇ ਮਹੀਨੇ ਸਮਾਗਮ ਹੁੰਦਾ, ਮੇਲਾ ਲੱਗਦਾ ਹੈ, ਤੇ ਸੰਗਤਾਂ ਗੁਰਬਾਣੀ ਦਾ ਜਸ ਕਰਕੇ ਲਾਹਾ ਲੈਂਦੀਆਂ, ਤੇ ਤੁਸੀਂ ਵੀ ਕੈਨੇਡਾ ਦੀ ਧਰਤੀ ਦੇ ਉੱਤੇ ਬੈਠ ਕੇ ਗੁਰਬਾਣੀ ਦੇ ਨਾਲ ਇਤਿਹਾਸ ਦੇ ਨਾਲ ਜੁੜਨ ਦਾ ਉਪਰਾਲਾ ਕੀਤਾ। ਸੋ ਪਿਆਰਿਓ ਢਾਡੀ ਜਥਾ, ਤਿੰਨ ਕੁ ਦਿਨ ਅਸੀਂ ਤੁਹਾਡੇ ਕੋਲ ਹੋਰ ਹਾਂ ਜੀ, ਬੁੱਧਵਾਰ ਤੱਕ ਸਾਡੀ ਡਿਊਟੀ ਹੈ। ਮੈਂ ਸਦਾ ਰਿਣੀ ਰਵਾਂਗਾ, ਹਮੇਸ਼ਾ ਤੁਹਾਡੇ ਪਿਆਰ ਨੂੰ ਯਾਦ ਰੱਖਦਾ ਰਹਾਂ, ਕਿਤੇ ਵੀ ਹੋਵਾਂ, ਜਿਹੜਾ ਤੁਸੀਂ ਇਸ ਕਹਿਲਗਿਰੀ ਵਾਲੀ ਸੰਗਤ ਨੇ ਪਿਆਰ ਬਖਸ਼ਿਆ। ਸੋ ਪਿਆਰਿਓ ਮੇਰੇ ਨਾਲ ਦੇ ਸਾਥੀ ਭਾਈ ਜੱਸੀ ਸਿੰਘ ਹਮੀਦੀ, ਇਹ ਸਾਡਾ ਬੱਚਾ ਔਰ ਇਹਦਾ ਬਰਨਾਲੇ ਦੇ ਲਾਗੇ ਨਗਰ ਹੈ, ਹਮੀਦੀ ਨਗਰ ਹੈ, ਅਤੇ ਭਾਈ ਕਿਸਮਤ ਸਿੰਘ ਬੀਲਾ, ਇਹ ਵੀ ਬਰਨਾਲੇ ਦੇ ਲਾਗੇ, ਇਹਨਾਂ ਦਾ ਪਿੰਡ ਹੈ, ਅਤੇ ਸਰੰਗੀ ਮਾਸਟਰ ਮੇਰੇ ਛੋਟੇ ਵੀਰ ਭਾਈ ਰਣਜੀਤ ਸਿੰਘ ਲੱਖਾ, ਜਗਰਾਵਾਂ ਦੇ ਲਾਗੇ ਨਗਰ ਹੈ, ਅਤੇ ਦਾਸ ਗਿਆਨੀ ਬਲਵੀਰ ਸਿੰਘ ਬਿਹਾਰੀਪੁਰ ਵਾਲੇ, ਮੇਰਾ ਰੇਲ ਕੋਚ ਫੈਕਟਰੀ ਕਪੂਰਥਲੇ ਦੇ ਲਾਗੇ ਪਿੰਡ ਹੈ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣੀ ਦੱਸਣਗੇ। ਸੋ ਡਾਹ ਦੇ ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਪਾਉਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਧੰਨ ਧੰਨ ਬਾਬਾ ਫਰੀਦ ਸਾਹਿਬ ਜੀ ਤਿੰਨਾਂ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਸੋ ਸੰਗਤਾਂ ਵੱਲੋਂ ਜੱਥੇ ਦਾ ਧੰਨਵਾਦ ਕੀਤਾ ਜਾਂਦਾ ਹੈ। ਹੁਣ ਬੇਟਾ ਜੈਵੀਰ ਸਿੰਘ ਡੌਡ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਿਆ ਸੀ, ਉਹਨਾਂ ਦੇ ਅੱਜ ਅੰਤਿਮ ਸੰਸਕਾਰ ਹੋਏ ਨੇ। ਪਰਿਵਾਰ ਅਤੇ ਸੰਗਤਾਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਪਹੁੰਚ ਰਹੀਆਂ ਨੇ। ਉਹਨਾਂ ਦੇ ਨਿਮਿੱਤ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ ਅਤੇ ਅੰਤਿਮ ਅਰਦਾਸ ਹੋਵੇਗੀ। ਆਓ ਬੜੇ ਪਿਆਰ ਦੇ ਨਾਲ ਹੁਣ ਗੁਰਬਾਣੀ ਦੇ ਜਾਪ, ਅਲਾਣੀਆਂ ਦੇ ਜਾਪ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦੈ ਲਾਇਆ

ਦੇਹਾਂ ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ ਜੋ ਮਹਿਮਾਣਾ, ਕਾਹੇ ਗਾਰਬ ਕੀ ਜੈ ਜਿਤ ਸੇਵਿਆ ਦਰਗੈ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੇ ਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰੋ, ਜਲ ਥਲ ਮਹੀਅਲ ਰਵ ਰਹਿਆ, ਸਾਚੜਾ ਸਿਰਜਣ ਹਾਰੋ। ਜਲ ਥਲ ਮਹੀਅਲ ਰਵ ਰਹਿਆ, ਸਾਚੜਾ ਸਿਰਜਣ ਹਾਰੋ, ਸਾਚਾ ਸਿਰਜਣ ਹਾਰੋ, ਅਲਖ ਅਪਾਰੋ, ਤਾਕਾ ਅੰਤ ਨ ਪਾਇਆ। ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ। ਢਾਹੇ ਢਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ।

ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਵਡਹੰਸ ਮਹ

ਆਪਣਾ ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੈ ਜਾਵੋ ਤਾਂ ਫਲ ਪਾਵੋ, ਆਗੈ ਮਿਲੈ ਵਡਾਈ, ਭੇਟੈ ਸਿਓ ਜਾਵੋ ਸੱਚ ਸਮਾਵੋ, ਤਾਂ ਪਤ ਲੇਖੈ ਪਾਈ। ਮਹਿਲੀ ਜਾਏ ਪਾਵੋ ਖਸਮੈ ਭਾਵੋ, ਰੰਗ ਸਿਓ ਰਲੀਆ ਮਾਣੈ, ਮਰਨ ਨਾ ਮੰਦਾ ਲੋਕਾ ਆਖੀਐ, ਜੇ ਕੋਈ ਮਰ ਜਾਣੈ ਮਰਨ ਮੁਣਸ।

ਸਿੱਖ ਜੀਉ ਬੇਕਾਰੋ, ਭੂਡੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸ ਚਾਰੋ, ਗੁਣ ਛੋੜ ਬਿਖਲਦਿਆ, ਅਵਗੁਣ ਕਾ ਵਣਜਾਰੋ। ਸਦੜੇ ਆਏ ਤਿਨਾ ਜਾਨੀਆ, ਹੁਕਮ ਸੱਚੇ ਕਰਤਾਰੋ, ਨਾਰੀ ਪੁਰਖ ਵਿਛੁਨਿਆ, ਵਿਛੁੜਿਆ ਮੇਲਣ ਹਾਰੋ, ਰੂਪ ਨਾ ਜਾਣੈ।

ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਾ ਲਾਹਣਾ ਹਾਂ ਰਹੱਸਿਆੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀ ਗਾਰੋ ਆਵਹੋ ਮਿਲਹੋ ਸਹੇਲੀ ਹੋ ਸਿਮਰਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵਹੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾ ਵਹਿ ਪਿੜ ਕਾਚੀ ਜਿਨ ਥਾਪੀ ਬਿਧ ਜਾਣੈ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅਧ ਪੰਧੈ ਹੈ ਸੰਸਾਰੋ ਵਾ ਸਿਰ ਸਿਰ ਸਚੜੈ ਲਿਖਿਆ ਦੁੱਖ ਸੁੱਖ

ਆਪ ਨਿਰਾਲਮ ਧੰਦੈ ਬਾਧੀ ਕਰ ਹੁਕਮ ਛੜਾਵਣ ਹਾਰੋ। ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੈ ਭਾਏ ਵਿਕਾਰੋ। ਜਮ ਮਾਰਗ ਪੰਥ ਨ ਸੁਜਈ ਉਜੜ ਅੰਧ ਗੁਬਾਰੋ ਵਾ। ਨਾ ਜਲ ਲੇਫ ਤੁਲਾਈਆ ਨਾ ਭੋਜਨ ਪ੍ਰਕਾਰੋ ਵਾ। ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸੀ ਗਾਰੋ। ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੈ ਘਰ ਬਾਰੋ। ਇਬਕੇ ਰਾਹੇ ਜੰਮਨ ਨਾਹੀ ਪਛੁਤਾਣੇ ਸਿਰ ਭਾਰੋ। ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਬੀਚਾਰੋ। ਬਾਬਾ ਰੋਵ ਹੈ ਰਵ ਹੈ ਸੋ ਜਾਣੀ ਹੈ ਮਿਲ ਰੋਵੈ ਗੁਣ ਸਾਰੇ ਵਾ। ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ। ਧੰਦਾ ਰੋਵੈ ਮੈਲ ਨਾ ਧੋਵੈ ਸੁਪਨ।

ਸਿੱਖੇ ਨਾਨਕ ਸਹਿਜ ਸੁਭਾਏ। ਵੜਹੰਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੱਠ ਚੱਲਣਾ। ਇਹੋ ਜੱਗ ਝੂਠ ਪਸਾਰੋ ਵਾ, ਸੱਚਾ ਘਰ ਸੱਚੜੈ ਸੇ।

ਲਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਆਏ। ਬਾਬਾ ਆਵ ਹੋ ਭਾਈ ਹੋ ਗੱਲ ਮਿਲੈ ਮਿਲ ਮਿਲ ਦੇ ਆਸੀਸਾ ਹੈ। ਬਾਬਾ ਸਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹ ਅਸੀਸਾ ਹੈ। ਆਸੀਸਾ ਦੇਵ ਹੋ ਭਗਤ ਕਰੇ ਵਹੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾ ਵੋ ਥੇ ਹੋ ਥਾ ਵਹੋ ਗੁਰਸਬ ਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰਮਿਲ ਖੁੱਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬੈ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ। ਕਾਮਣ ਆਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਛੀ ਮਤ ਭਇਆ ਮਨ ਹੋਛਾ।

ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੀ ਨ ਕੋਏ। ਕਹੁ ਨਾਨਕ ਸੁਨ ਰੇ ਮਨਾ, ਤੇਹ ਸਿਮਰਤ ਗਤ ਹੋਏ। ਜਿਹ

ਪਰ ਜਿਉਂ ਸੁਪਨਾ ਯਾਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ।

जैसे जलते बुध बुधा उपजै बिन सैनीत, जग रचना तैसे रची कहना।

ਨਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਬਾਰਾ ਖੋ ਖਟ ਅਪੋਰਾ ਨਦ ਗਾਏ ਅਸ਼ਟਮਾਲ ਕੌਸਕ ਸੰਗ ਲਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਸਾਧ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਨਾਮ ਧਿਆਵਹੇ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ, ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ, ਗੁਰ ਜਾਵੈ ਹਰ ਪ੍ਰਭ ਪਾਸ ਜੀਓ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨ ਹੈ ਕੇਰੀ, ਹਰ ਦੇਹੋ ਨਾਮ ਨਿਰੰਜਨੋ, ਅੰਤ ਚਲਦਿਆਂ ਹੋਏ ਬੇਲੀ, ਜਮ ਦੂਤ ਕਾਲ ਨਿਖੰਜਨੋ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹਿ ਸਾਬਾਸ ਜੀਓ, ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਪਾਇਆ ਮੇਰਾ, ਹਰ ਪ੍ਰਭ ਕਰੇ ਸਾਬਾਸ ਜੀਓ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵੱਜੈ ਵਾਜੇ, ਹਰ ਆਪ ਗਲ ਮੇਲ ਆਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ, ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾਵੇ, ਸਤਿਗੁਰੂ ਪ੍ਰਤੱਖ ਹੁੰਦੈ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕਿਸ

कोई न जाने तुमरा अंत ऊंचे ते ऊंचा

ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ, ਪੜੀ ਬਾਣੀ ਕੀਰਤਨ ਦਾ ਫਲਾਦੇਸ਼, ਵਿਛੜੀ ਜੀਵਾਤਮਾ ਨੂੰ ਬਖਸ਼ਿਸ਼ ਕਰਨਾ, ਕਿਰਪਾ ਕਰਨੀ, ਆਵਾਗਮਨ ਦੇ ਚੱਕਰ ਤੋਂ ਮੁਕਤ ਕਰਕੇ ਸਦੀਵੀ ਤੌਰ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ,

ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਪਰਿਵਾਰ ਵੱਲੋਂ ਕਾਕਾ ਜੈ ਵੀਰ ਸਿੰਘ ਹੋਰਾਂ ਦੇ ਨਿਮਿਤ ਮਹਾਰਾਜ ਸੇਵਾਵਾਂ ਨਿਭਾਉਂਦਿਆਂ ਹੋਇਆਂ ਆਪ ਜੀ ਲਈ ਸੁੰਦਰ ਵਸਤਰ ਭੇਂਟ ਕੀਤੇ ਗਏ, ਆਪ ਜੀ ਨੂੰ ਸੋਭਨੀਕ ਹੋ ਰਹੇ ਹਨ। ਪਾਠੀ ਸਿੰਘਾਂ ਲਈ ਵਸਤਰ ਮਾਇਆ ਆਦਿਕ ਹਾਜ਼ਰ ਹੋਈ ਹੈ। ਮਹਾਰਾਜ ਸੇਵਾਵਾਂ ਪ੍ਰਵਾਨ ਕਰਨੀਆਂ, ਸਮੂਹ ਪਰਿਵਾਰ ਨੂੰ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਗਰੀਬਨਵਾਜ ਦਰ

ਸਤਿਗੁਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ ਇਲਾਹੀ ਹੁਕਮ ਦੀ ਦਾਤ ਬਖਸ਼ ਕੇ ਨਦਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ, ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ, ਗੁਰ ਕਲਗੀ ਧਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਹਰੀ ਨਾਹੀ ਨਹਿ ਡਡੂਰੀ ਪੱਕੀ ਵੱਢਣ ਹਾਰ। ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ। ਜਾਹੋ ਆ ਹੁਕਮ ਕਿਰਸਾਣ ਦਾ,

ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਸੋ ਕਹੁ ਟਲ ਗੁਰ ਸੇਵੀ ਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੇ ਐ ਗੁਰੂ ਕੈ

ਸਾਹੁ ਸਿਰ ਸਾਹਾਂ ਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਜਿਨਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਜਿਨਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ

ਜੋਗੀ ਵਿੱਚ ਹੋ ਮੈਂ ਕਾਰ ਕਮਾਈ ਜਿਨ ਕੀਏ ਤਿਸ ਹੈ ਨਾ ਚਿੱਤ ਹੈ ਬਪੁੜੇ ਹਰ ਗੁਰਮੁਖ ਸੋਝੀ ਪਾਈ ਹਉ ਮੈਂ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁੱਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਾਵਨ ਗੋਦ ਅੰਦਰ ਕਾਕਾ ਜੈਵੀਰ ਸਿੰਘ ਹੋਰਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਇਕੱਤਰ ਹੋਈ ਗੁਰੂ ਸਾਰੀ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਾਣੇ ਮੁਤਾਬਕ ਕਾਕਾ ਜੈਵੀਰ ਸਿੰਘ ਹੋਰੀ 14 ਕੁ ਸਾਲ ਦੀ ਆਯੂ ਵਿੱਚ ਇਸ ਸੰਸਾਰ ਤੋਂ ਕੂਚ ਕਰ ਗਏ। ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੈ ਮਹਾਰਾਜ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਉਹਨਾਂ ਦੇ ਮਾਤਾ ਪਿਤਾ ਨੂੰ ਇਸ ਅੱਤ ਦੁੱਖ ਦੀ ਘੜੀ ਵਿੱਚ ਸ਼ਬਦ ਦਾ ਆਸਰਾ ਸਤਿਗੁਰੂ ਬਖਸ਼ਿਸ਼ ਕਰਨ। ਸੋ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬ ਦੇ ਸਟਾਫ ਵੱਲੋਂ ਅਸੀਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਸਤਿਗੁਰੂ ਰਹਿਮਤ ਕਰਨ, ਪਰਿਵਾਰ ਵੱਲੋਂ ਆਈ ਹੋਈ ਸਾਰੀ ਸੰਗਤ ਦਾ, ਜਿੰਨੇ ਵੀ ਆਪ ਜੀ ਭੈਣ ਭਾਈ ਸੰਗਤੀ ਰੂਪ ਵਿੱਚ ਪਰਿਵਾਰ ਦੇ ਇਸ ਦੁੱਖ ਦੇ ਸਮੇਂ ਵਿੱਚ ਦੁੱਖ ਨੂੰ ਵੰਡਾਉਣ ਲਈ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ ਗੁਰਦੁਆਰਾ ਸਾਹਿਬ ਦੇ ਜੋ ਸੰਗੀਤ ਅਕੈਡਮੀ ਹੈ, ਦਸਮੇਸ਼ ਸੰਗੀਤ ਅਕੈਡਮੀ ਦੇ ਬੱਚੇ ਆਪ ਜੀ ਨੂੰ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ, ਦੱਸ ਰਿਹਾ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੇ ਹਰ ਜਸ ਕੀਰਤਨ ਗਾਏ ਹਨ। ਹੁਣ ਗਿਆਨੀ ਅਰਵਿੰਦਰ ਸਿੰਘ ਜੀ ਲਿਖਾਰੀ ਜਿਹਨੇ ਆਨੰਦ ਸਾਹਿਬ ਜੀ ਦਾ ਕਥਾ ਸਰਵਣ ਕਰਨਗੇ। ਆਓ ਹੁਣ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਬਾਣੀ ਦਾ ਆਨੰਦ ਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कालमूरत अजूनी

ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰੇ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਅਪਾਰ ਅਪਾਰ ਕਿਰਪਾ, ਬਖਸ਼ਿਸ਼ ਮਿਹਰਾਮਤ ਹੋਈ ਹੈ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਸਾਨੂੰ ਸਾਰਿਆਂ ਨੂੰ ਬੈਠਣ ਦਾ ਮੌਕਾ ਮਿਲਿਆ ਹੈ। ਸਤਿਗੁਰਾਂ ਜੀ ਦੇ ਦਰਸ਼ਨ ਕੀਤੇ ਨੇ, ਅੱਖਾਂ ਸਫਲੀਆਂ ਹੋਈਆਂ ਨੇ, ਗੁਰਬਾਣੀ ਦਾ ਕੀਰਤਨ ਸੁਣਿਆ ਹੈ, ਹੁਣ ਕਥਾ ਹੋ ਰਹੀ ਹੈ, ਕੰਨ ਸਫਲੇ ਹੋਏ ਨੇ, ਪਵਿੱਤਰ ਹੋਈ ਹੈ ਜੀਵ, ਨਾਲ ਦੀ ਨਾਲ ਗੁਰਬਾਣੀ ਦਾ ਕੀਰਤਨ ਗਾਇਨ ਕਰਕੇ ਸੇਵਾ ਦੇ ਨਾਲ ਹੱਥ ਪਵਿੱਤਰ ਹੁੰਦੇ ਨੇ, ਪੈਰਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਦਰ

ਪਿਛਲੇ ਐਤਵਾਰ ਕੀ ਕੀਤਾ ਸੀ? ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜੀਵਨ ਕੈਸੇ ਸੀ? ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਕੱਲ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਦਿਹਾੜਾ ਲੰਘ ਕੇ ਗਿਆ ਹੈ, ਕੱਲ ਵਾਲੇ ਦਿਨ ਸੈਟਰਡੇ। ਇੱਕ ਵਾਰੀ ਪੰਕਤੀ ਫਿਰ ਗਾਈਏ, ਤੁਸੀਂ ਬੋਲੋਗੇ ਨਾਲ ਨਾਲ, ਸਾਰੇ ਗਾਈਏ ਫਿਰ ਇੱਕ ਵਾਰੀ, ਫਿਰ ਆਪਾਂ ਉਦੋਂ ਬਾਅਦ ਕਥਾ ਆਰੰਭ ਕਰਦੇ ਹਾਂ।

ਪਿਛਲੇ ਸੰਡੇ ਆਪਾਂ ਜਿਹੜਾ ਭੱਟ ਸਾਹਿਬਾਨ ਦਾ ਸਵਈਆ ਘਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਨ ਭਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਪਿਛਲੇ ਸੰਡੇ ਇਹ ਅਰਥ ਅਸੀਂ ਮਹਾਰਾਜ ਦੀ ਕਿਰਪਾ ਨਾਲ ਸਾਂਝੇ ਕੀਤੇ ਸੀ ਅੱਜ ਹੁਣ ਆਨੰਦ ਸਾਹਿਬ ਜੀ ਦੀ ਬਾਣੀ ਪ੍ਰਾਰੰਭ ਹੋਣੀ ਆ ਤੁਸੀਂ ਪਿਆਰ ਨਾਲ ਪੂਰੀ ਕੰਸੈਂਟਰੇਸ਼ਨ ਨਾਲ ਫੋਕਸਡ ਹੋ ਕੇ ਸੁਣਨਾ ਹੁਣ ਰਿਮਾਇੰਡ ਆਪਾਂ ਕਰ ਲਿਆ ਪਿਛਲੇ ਸੰਡੇ ਆਪਾਂ ਕੀ ਕੀਤਾ ਸੀ ਜੀਵਨੀ ਸ੍ਰੀ ਗੁਰੂ ਜੀਵਨੀ ਕਿਹਨਾਂ ਦੀ ਇਹ ਬਾਣੀ ਕਿਹਨਾਂ ਦੀ ਫਿਰ ਉੱਚੀ ਨਹੀਂ ਬੋਲਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਇਹ ਬਾਣੀ ਆ ਤੇ ਉਹਨਾਂ ਦੀ ਜੀਵਨੀ ਦੀ ਆਪਾਂ ਗੱਲ ਕੀਤੀ ਸੀ ਪਿਛਲੇ ਸੰਡੇ ਹੋਰ ਪਿਛਲੇ ਸੰਡੇ ਅਸੀਂ ਉਹਨਾਂ ਦੀ ਜੀਵਨੀ ਉਦੋਂ ਪਿਛਲੇ ਸੰਡੇ ਵੀ ਆਨੰਦ ਦੇ ਕੀ ਅਰਥ ਆ ਆਨੰਦ ਕਿਸ ਨੂੰ ਕਹਿੰਦੇ ਆ ਅੱਗੇ ਹੁਣ ਅੱਜ ਆਪਾਂ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਪ੍ਰਾਰੰਭ ਕਰਦੇ ਹਾਂ ਸਾਰੇ ਪਿਆਰ ਨਾਲ ਉੱਚੀ ਆਵਾਜ਼ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ

0: ਰਾਮਕਲੀ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਟੋਟਲ ਕੁੱਲ 31 ਰਾਗ ਨੇ 31 ਰਾਗਾਂ ਦੇ ਵਿੱਚੋਂ ਇੱਕ ਰਾਗ ਹੈ ਰਾਗ ਦਾ ਨਾਮ ਕੀ ਹੈ ਰਾਮਕਲੀ ਕੀ ਨਾਂ ਹੈ ਰਾਮਕਲੀ ਤੇ ਨਾਲ ਫਿਰ ਬਾਣੀ ਦਾ ਨਾਂ ਲਿਖਿਆ ਹੋਇਆ ਆਨੰਦ ਰਾਮਕਲੀ ਰਾਗ ਮਹੱਲਾ ਤੀਜਾ ਤੋਂ ਮਤਲਬ ਇਹ ਆ ਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਹੈ ਤੀਜੇ ਪਾਤਸ਼ਾਹ ਮਹਾਰਾਜ ਦੀ ਕੀ ਨਾਂ ਸਤਿਗੁਰੂ ਜੀ ਦਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੇ ਆਨੰਦ ਬਾਣੀ ਦਾ ਨਾਮ ਹੈ ਜੀ
1: ਇੱਕ ਓਅੰਕਾਰ
0: ਇੱਕ ਤੋਂ ਭਾਵ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਜਿਹਦੇ ਵਰਗਾ ਦੂਜਾ ਨਹੀਂ ਕੋਈ ਹੋਰ ਅੱਗੇ ਤੁਹਾਨੂੰ ਕਲਾਸਾਂ ਵਿੱਚ ਆਪਾਂ ਇਹ ਦੱਸਿਆ ਕਿ ਰੱਬ ਨੇ ਦੂਜਾ ਰੱਬ ਨਹੀਂ ਬਣਾਇਆ ਰੱਬ ਨੇ ਦੋ ਕੰਮ ਨਹੀਂ ਕੀਤੇ ਬਾਕੀ ਬਹੁਤ ਕੁਝ ਕੀਤਾ ਆ ਸਾਰਾ ਸੰਸਾਰ ਵਾਹਿਗੁਰੂ ਜੀ ਨੇ ਬਣਾਇਆ ਸਾਰੀ ਦੁਨੀਆ ਰੱਬ ਨੇ ਬਣਾਈ ਆ ਜਿੰਨੇ ਤੁਸੀਂ ਆ ਟ੍ਰੀ ਵੇਖਦੇ ਆ ਪਲਾਂਟ ਵੇਖਦੇ ਆ ਸਾਰੇ ਵਾਹਿਗੁਰੂ ਜੀ ਦੇ ਬਣਾਏ ਆ ਸਾਰੇ ਹਿਊਮਨ ਬੀਂਗ ਰੱਬ ਜੀ ਦੇ ਬਣਾਏ ਆ ਸਾਰੇ ਐਨੀਮਲਸ ਸਾਰੇ ਬਰਡਸ ਪਸ਼ੂ ਪੰਛੀ ਸਭ ਕੁਝ ਰੱਬ ਜੀ ਦਾ ਬਣਾਇਆ ਦੋ ਕੰਮ ਨਹੀਂ ਰੱਬ ਨੇ ਕੀਤੇ ਯਾਦ ਆ ਕਿਹੜੇ ਕੰਮ ਨਹੀਂ ਦੋ ਰੱਬ ਨੇ ਕੀਤੇ ਹਾਂਜੀ ਹਾਂ ਇੱਕ ਦੂਜਾ ਰੱਬ ਨਹੀਂ ਬਣਾਇਆ ਇੱਕ ਆਪਣਾ ਨਾਂ ਨਹੀਂ ਰੱਖਿਆ ਦੋ ਕੰਮ ਨਹੀਂ ਰੱਬ ਨੇ ਕੀਤੇ ਬਾਕੀ ਸਭ ਕੁਝ ਕੀਤਾ ਰੱਬ ਨੇ ਦੂਜਾ ਰੱਬ ਨਹੀਂ ਬਣਾਇਆ ਇਸੇ ਕਰਕੇ ਮਹਾਰਾਜ ਕਹਿੰਦੇ ਆ ਇੱਕ ਓਅੰਕਾਰ ਇੱਕ ਅਕਾਲ ਪੁਰਖ ਵਾਹਿਗੁਰੂ ਓਅੰਕਾਰ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਆਪਣੇ ਆਪ ਨੂੰ ਵੀ ਉਹਨੇ ਆਪ ਬਣਾਇਆ ਤੇ ਇੱਕ ਹੀ ਰੱਬ ਆ ਦੂਜਾ ਕੋਈ ਹੋਰ ਰੱਬ ਨਹੀਂ ਸਾਰਿਆਂ ਨੂੰ ਉਹਨੇ ਬਣਾਇਆ ਜਿੰਨੀ ਆ ਸਾਰੀ ਦੁਨੀਆ ਜਿੰਨਾ ਸਾਰਾ ਯੂਨੀਵਰਸ ਆ ਇਹ ਸਾਰਾ ਇੱਕੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਣਾਇਆ ਹੋਇਆ ਹੈ ਸਤਿਗੁਰ ਪ੍ਰਸਾਦ ਅਜਿਹਾ ਸੱਚਾ ਸਤਿਗੁਰੂ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਮਿਲਦਾ ਮਹਾਰਾਜ ਜੀ ਦੀ ਕਿਰਪਾ ਮਹਾਰਾਜ ਜੀ ਦੇ ਪ੍ਰਸਾਦ ਤੋਂ ਬਿਨਾਂ ਸੱਚੇ ਪਾਤਸ਼ਾਹ ਜੀ ਦੀ ਨਦਰ ਤੋਂ ਬਿਨਾਂ ਅਜਿਹੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਮਹਾਰਾਜ ਦੇ ਬਚਨਾਂ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਬਾਰ ਰੋਜ਼ ਆਸਾ ਕੀ ਵਾਰ ਦਾ ਕੀਰਤਨ ਜਦੋਂ ਸਵੇਰੇ ਹੁੰਦਾ ਤਾਂ ਰਾਗੀ ਸਿੰਘ ਉਦੋਂ ਸ਼ਬਦ ਪੜ੍ਹਦੇ ਆ ਜੇ ਸੋ ਚੰਦਾ ਉਗਵੈ ਹੈ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹਾਰਾਜ ਕਹਿੰਦੇ ਆ ਜੇ 100 ਚੰਦਰਮਾ ਹੋਵੇ ਹੁਣ ਕਿੰਨੇ ਮੂਨ ਨੇ ਇੱਕ ਕਿੰਨੇ ਸੂਰਜ ਆ ਕਿੰਨੇ ਸਨ ਇੱਕ ਮਹਾਰਾਜ ਕਹਿੰਦੇ ਆ ਜੇ 100 ਚੰਦਾ ਉਗਬਹਿ ਹੈ ਜੇ 100 ਚੰਦਰਮਾ 100 ਮੂਨ ਹੋਵੇ ਸੂਰਜ ਚੜ੍ਹੇ ਹਜ਼ਾਰ ਤੇ ਹਜ਼ਾਰ ਮੋਰ ਦੈਨ 1000 ਮਹਾਰਾਜ ਕਹਿੰਦੇ ਜੇ ਸੂਰਜ ਹੋਣ ਸਨ ਹੋਣ ਇੰਨਾ ਵੀ ਚਾਨਣ ਹੋ ਜਾਵੇ ਮਹਾਰਾਜ ਕਹਿੰਦੇ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਿਹੜਾ ਬੰਦਾ ਪੜ੍ਹਿਆ ਲਿਖਿਆ ਨਾ ਹੋਵੇ ਇੱਧਰ ਧਿਆਨ ਰੱਖੋ ਬੱਚਿਓ ਮੇਰੇ ਵੱਲ ਜਿਹੜਾ ਬੰਦਾ ਪੜ੍ਹਿਆ ਲਿਖਿਆ ਨਾ ਹੋਵੇ ਜਿਹਨੇ ਕੋਈ ਸਟੱਡੀ ਨਾ ਕੀਤੀ ਹੋਵੇ ਉਹਨੂੰ ਪਤਾ ਨਾ ਹੋਵੇ ਏ ਕਿੱਦਾਂ ਲਿਖੀ ਦੀ ਆ ਬੀ ਕਿੱਦਾਂ ਲਿਖੀ ਦੀ ਸੀ ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਨਾ ਉਹਨੂੰ ਪਤਾ ਹੋਵੇ ਕਿਵੇਂ ਲਿਖੀ ਦਾ ਨਾ ਉਹਨੂੰ ਪਤਾ ਹੋਵੇ ਵੀ ਇਹਦਾ ਪ੍ਰੋਨੰਸੀਏਸ਼ਨ ਕੀ ਆ ਊੜਾ ਲਿਖਿਆ ਹੋਵੇ ਸਾਹਮਣੇ ਪਰ ਉਹਨੂੰ ਕਹੀਏ ਵੀ ਇਹ 10 ਊੜਾ ਪੜ੍ਹ ਕੇ ਸੁਣਾਓ ਕਹਿੰਦਾ ਮੈਨੂੰ ਪਤਾ ਹੀ ਨਹੀਂ ਕੀ ਲਿਖਿਆ ਹੋਇਆ ਹਨਾ ਜਿਹੜਾ ਬੰਦਾ ਪੜ੍ਹਿਆ ਹੀ ਨਹੀਂ ਜਿਹਨੂੰ ਉਹਦੀ ਨੌਲੇਜ ਹੀ ਨਹੀਂ ਜਿੱਦਾਂ ਹੁਣ ਤੁਹਾਡੇ ਸਾਹਮਣੇ ਲਿਆ ਕੇ ਮੈਂ ਉਰਦੂ ਦੇ ਅੱਖਰ ਰੱਖ ਦਵਾਂ ਤੁਸੀਂ ਕਹਿਣਾ ਸਾਨੂੰ ਪਤਾ ਹੀ ਨਹੀਂ ਕੀ ਲਿਖਿਆ ਕਿਉਂਕਿ ਉਹਦੇ ਵਾਸਤੇ ਅਸੀਂ ਨੌਲੇਜ ਹੀ ਨਹੀਂ ਲਈ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿੰਨਾ ਮਰਜ਼ੀ ਚਾਨਣ ਹੋਵੇ ਜਿਵੇਂ ਜਿੰਨੀਆਂ ਮਰਜ਼ੀ ਲਾਈਟਾਂ ਜਗਾ ਦਈਏ ਇਹ ਤਾਂ ਨਹੀਂ ਨਾ ਵੀ ਜੇ ਬਹੁਤੀਆਂ ਲਾਈਟਾਂ ਜਗਾ ਦਈਏ ਫਿਰ ਅਨਪੜ੍ਹ ਬੰਦੇ ਨੂੰ ਪਤਾ ਲੱਗ ਜੂਗਾ ਕੀ ਲਿਖਿਆ ਹੋਇਆ ਇੱਦਾਂ ਹੋਊ ਪੋਸੀਬਲ ਹੈ ਨਹੀਂ ਬਹੁਤੀਆਂ ਲਾਈਟਾਂ ਜਗਾ ਦਈਏ ਵਾਈਟ ਲਾਈਟਾਂ ਜਗਾ ਦਈਏ ਜਾਂ ਯੈਲੋ ਲਾਈਟਾਂ ਜਗਾ ਦਈਏ ਤੇ ਉਹਨੂੰ ਕਹੀਏ ਵੀ ਤੂੰ ਮੈਨੂੰ ਪੜ੍ਹ ਕੇ ਸੁਣਾ ਕੀ ਲਿਖਿਆ ਹੋਇਆ ਉਹ ਕੀ ਕਹੂਗਾ ਮੈਂ ਨਹੀਂ ਪੜ੍ਹ ਸਕਦਾ ਕਿਉਂਕਿ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਇਸੇ ਕਰਕੇ ਮਹਾਰਾਜ ਕਹਿੰਦੇ ਆ ਜੇ 100 ਮੂਨ ਹੋਵੇ 1000 ਜੇ ਮਹਾਰਾਜ ਕਹਿੰਦੇ ਜਾਂ ਮੋਰ ਦੈਨ 1000 ਜੇ ਸਨ ਹੋਣ ਹਜ਼ਾਰਾਂ ਸੂਰਜ ਹੋਣ ਇਹਤੇ ਚਾਨਣ ਹੁੰਦੇ ਆ ਹੁਣ ਇੱਕ ਸਨ ਆ ਇੱਕ ਮੂਨ ਆ ਸਾਰੀ ਦੁਨੀਆਂ ਤੇ ਲਾਈਟ ਆ ਸਮਝ ਲੱਗਦੀ ਗੱਲ ਸਿਰ ਹਿਲਾਓ ਫਿਰ ਜੇ ਲੱਗਦੀ ਠੀਕ ਹੈ ਹੁਣ ਸਾਰੀ ਦੁਨੀਆਂ ਤੇ ਚਾਨਣ ਰਾਤ ਨੂੰ ਮੂਨ ਦਾ ਦਿਨ ਵੇਲੇ ਸਨ ਦਾ ਸੂਰਜ ਦਾ ਤੇ ਚੰਦਰਮਾ ਦਾ ਸਾਰੀ ਦੁਨੀਆਂ ਤੇ ਪ੍ਰਕਾਸ਼ ਆ ਮਹਾਰਾਜ ਕਹਿੰਦੇ ਜੇ 100 ਚੰਦਰਮਾ ਹੋਵੇ ਹਜ਼ਾਰਾਂ ਸੂਰਜ ਹੋਣ ਇੰਨਾ ਚਾਨਣ ਹੋਵੇ ਮਹਾਰਾਜ ਕਹਿੰਦੇ ਫੇਰ ਵੀ ਗੁਰੂ ਤੋਂ ਬਿਨਾਂ ਕੀ ਹੁੰਦਾ? ਡਾਰਕ, ਗੁਰੂ ਤੋਂ ਬਿਨਾਂ ਹਨੇਰਾ ਹੀ ਹੁੰਦਾ। ਇਸੇ ਕਰਕੇ ਮਹਾਰਾਜ ਕਹਿੰਦੇ ਆ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਆ, ਅਦੁੱਤੀ ਹੈ, ਸਾਰਿਆਂ ਨੂੰ ਬਣਾਉਣ ਵਾਲਾ, ਸਾਰਿਆਂ ਦਾ ਪ੍ਰਕਾਸ਼ਕ ਆ, ਸਾਰੀ ਦੁਨੀਆਂ ਸਾਰਾ ਯੂਨੀਵਰਸ ਉਸੇ ਦੀ ਹੀ ਕ੍ਰੀਏਸ਼ਨ ਆ। ਕ੍ਰੀਏਟਰ ਕੌਣ ਆ? ਵਾਹਿਗੁਰੂ ਜੀ। ਕੌਣ ਆ ਕ੍ਰੀਏਟਰ? ਉੱਚੀ ਦੱਸੋ ਕੌਣ, ਹੋਰ ਉੱਚੀ ਕੌਣ? ਨਹੀਂ ਤੁਹਾਡੇ ਪੇਰੈਂਟ ਨੂੰ ਲੱਗਣਾ ਵੀ ਇਹ ਤੇ ਪੜ੍ਹਦੇ ਨੀ, ਕੁਛ ਨੀ ਕਰਦੇ। ਕ੍ਰੀਏਟਰ ਕੌਣ ਆ? ਤੇ ਆ ਸਾਰੀ ਉਹਦੀ ਕੀ ਆ? ਸਾਰੀ ਉਹਦੀ ਰਚਨਾ, ਇਹ ਸਾਰੀ ਉਹਦੀ ਕ੍ਰੀਏਸ਼ਨ ਆ। ਕ੍ਰੀਏਟਰ ਕੌਣ ਆ? ਅਕਾਲ ਪੁਰਖ ਵਾਹਿਗੁਰੂ। ਇੱਕ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਆ, ਸਾਰਿਆਂ ਦਾ ਕ੍ਰੀਏਟਰ ਆ, ਜਿਹਨੇ ਇਹ ਸਾਰੀ ਕ੍ਰੀਏਸ਼ਨ ਬਣਾਈ ਆ, ਤੇ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ, ਗੁਰਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ। ਇੱਥੇ ਹੁਣ ਸਤਿਗੁਰ ਪ੍ਰਸਾਦ ਆਇਆ, ਭਾਵ ਕਿ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹੋ ਜਿਹੇ ਰੱਬ ਦੀ ਦਾਤ ਪ੍ਰਾਪਤ ਹੁੰਦੀ ਹੈ।
1: ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ।
0: ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਆ, ਤੀਜੇ ਪਾਤਸ਼ਾਹ ਮੇਰੇ ਮਨ ਵਿੱਚ ਹੁਣ ਆਨੰਦ ਆ ਗਿਆ। ਮੇਰੇ ਮਨ ਵਿੱਚ ਆਨੰਦ ਦੇ ਆਪਾਂ ਅਰਥ ਡਿਸਕਸ ਕੀਤੇ ਸੀ ਨਾ ਪਹਿਲੇ ਸੰਡੇ, ਮੈਂ ਥੋੜੇ ਜਿਹੇ ਦੁਬਾਰੇ ਕਰ ਦਿੰਦਾ। ਆਨੰਦ ਦੇ ਅਰਥ ਆਪਾਂ ਕੀਤੇ ਸੀ ਵੀ ਨਾ ਉੱਥੇ ਖੁਸ਼ੀ ਆ, ਨਾ ਉੱਥੇ ਦੁੱਖ ਆ, ਨਾ ਉੱਥੇ ਗਮੀ ਆ, ਨਾ ਉੱਥੇ ਕੋਈ ਫਿਕਰ ਆ, ਨਾ ਉੱਥੇ ਕੋਈ ਚਾਹ, ਨਾ ਉੱਥੇ ਕੋਈ ਖੇੜਾ, ਉੱਥੇ ਕੁਛ ਨਹੀਂ, ਜ਼ੀਰੋ ਆ ਸਭ ਕੁਛ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ, ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਗੋਲਡ ਬੜਾ ਕੀਮਤੀ ਹੁੰਦਾ ਨਾ, ਬੜਾ ਪ੍ਰੀਸ਼ੀਅਸ ਹੁੰਦਾ ਗੋਲਡ, ਸੋਨਾ। ਮਹਾਰਾਜ ਕਹਿੰਦੇ ਆਏ ਸਮਝਦਾ ਹੋਵੇ ਜਿਵੇਂ ਮਿੱਟੀ ਆ, ਜਿਵੇਂ ਸੈਂਡ, ਇਕੁਅਲ ਵੈਲਿਊ ਸਮਝਦਾ ਹੋਵੇ, ਤੇ ਦੁੱਖ ਵਿੱਚ ਦੁੱਖ ਨਾ ਲੱਗਦਾ ਹੋਵੇ, ਸੁੱਖ ਵਿੱਚ ਉਹਦੀ ਬਹੁਤੀ ਸੈਲੀਬ੍ਰੇਸ਼ਨ ਨਾ ਹੋਵੇ, ਦੁੱਖ ਵਿੱਚ ਬਹੁਤਾ ਚਾਅ ਨਾ ਹੋਵੇ। ਮੈਂ ਤੁਹਾਨੂੰ ਉਦਣ ਕਿਹਾ ਸੀ ਪਹਿਲੇ ਸੰਡੇ, ਖੁਸ਼ੀ ਦਾ ਇੰਗਲਿਸ਼ ਵਿੱਚ ਸ਼ਬਦ ਹੈਪੀ ਹੈ, ਖੁਸ਼ੀ ਦਾ ਪੰਜਾਬੀ ਵਿੱਚ ਸ਼ਬਦ ਦੁੱਖ ਹੈ, ਗਮ ਹੈ ਸੋਗ ਦਾ ਦੂਜਾ ਸ਼ਬਦ, ਪਰ ਆਨੰਦ ਦਾ ਦੂਜਾ ਸ਼ਬਦ ਨਹੀਂ ਕਿਸੇ ਡਿਕਸ਼ਨਰੀ ਵਿੱਚ ਹੈਗਾ। ਸਮਝ ਲੱਗੀ? ਜੇ ਆਨੰਦ ਦਾ ਮੈਂ ਤੁਹਾਨੂੰ ਕਹਾਂ, ਮੈਨੂੰ ਆਨੰਦ ਦਾ ਓਪੋਜ਼ਿਟ ਸ਼ਬਦ ਲੱਭ ਕੇ ਦਿਓ, ਆਨੰਦ ਦਾ ਮੈਨੂੰ ਵਿਰੋਧੀ ਸ਼ਬਦ ਲੱਭ ਕੇ ਦਿਓ, ਦੁਨੀਆਂ ਦੀ ਕਿਸੇ ਡਿਕਸ਼ਨਰੀ ਦੇ ਵਿੱਚ ਆਨੰਦ ਦਾ ਓਪੋਜ਼ਿਟ ਸ਼ਬਦ ਨਹੀਂ ਲਿਖਿਆ ਬੱਚਿਓ। ਇਸ ਕਰਕੇ ਮਹਾਰਾਜ ਜੀ ਨੇ ਬਾਣੀ ਦਾ ਨਾਮ ਆਨੰਦ ਰੱਖਿਆ। ਤੇ ਹੁਣ ਮਹਾਰਾਜ ਕਹਿੰਦੇ ਆ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮੈਨੂੰ ਰੱਬ ਮਿਲ ਗਿਆ, ਮਹਾਰਾਜ ਜੀ ਮਿਲ ਗਏ, ਅਕਾਲ ਪੁਰਖ ਵਾਹਿਗੁਰੂ ਜੀ ਮਿਲ ਗਏ, ਮਹਾਰਾਜ ਜੀ ਦੀ ਸਿੱਖਿਆ ਮੈਂ ਮੰਨ ਲਈ। ਖੁਸ਼ੀ ਵੇਲੇ ਬਹੁਤਾ ਖੁਸ਼ ਨਹੀਂ ਹੁੰਦਾ, ਦੁੱਖ ਵੇਲੇ ਦੁਖੀ ਨਹੀਂ ਹੁੰਦਾ, ਭਾਵੇਂ ਮੇਰੇ ਸਿਰ ਤੇ ਆਰਾ ਚੱਲਦਾ ਹੋਵੇ, ਮਹਾਰਾਜ ਜੀ ਦੇ ਦਰ ਤੋਂ ਬਿਨਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ, ਭਾਵੇਂ ਮੇਰੇ ਸਰੀਰ ਦਾ ਬੰਦ ਬੰਦ ਕੱਟ ਕੇ ਵੈਰੀ ਟਾਈਨੀ ਪਾਰਟਸ ਬੋਡੀ ਦੇ ਬਣਾ ਦਿੱਤੇ ਜਾਣ, ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ। ਭਾਵੇਂ 7 ਤੇ 9 ਸਾਲ ਦੇ ਸਾਡੇ ਵੀਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੀਹਾਂ ਵਿੱਚ ਚਿਣੇ ਜਾਂਦੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਭਾਵੇਂ 4 ਸਾਲ ਦੇ ਬੱਚੇ ਬਾਬਾ ਅਜੈ ਸਿੰਘ, ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਿਹੜੇ ਸਨ ਸੀ, ਉਹਨਾਂ ਦੇ ਬੇਟੇ ਸੀ, ਉਹਨਾਂ ਦਾ ਭਾਵੇਂ ਦਿਲ ਕੱਢ ਦਿੱਤਾ ਜਾਂਦਾ 4 ਸਾਲ ਦੀ ਉਮਰ ਵਿੱਚ, ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਆਨੰਦ ਵਿੱਚ ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ ਸਤਿਗੁਰੂ ਮਿਲ ਗਿਆ। ਕੌਣ ਮਿਲ ਗਿਆ? ਉੱਚੀ ਦੱਸੋ ਕੌਣ ਮਿਲ ਗਿਆ? ਸਤਿਗੁਰੂ ਮਿਲ ਗਿਆ, ਮਹਾਰਾਜ ਜੀ ਮਿਲ ਗਏ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆ, ਮੇਰੀ ਮਾਏ ਮੇਰੀ ਮਾਂ, ਮੇਰੇ ਅੰਦਰ ਆਨੰਦ ਵਸ ਗਿਆ, ਮੇਰੇ ਮਨ ਵਿੱਚ ਆਨੰਦ ਆ ਗਿਆ। ਕਿਉਂ? ਕਿਉਂਕਿ ਮੈਨੂੰ ਸਤਿਗੁਰੂ ਜੀ ਮਿਲ ਗਏ, ਮਹਾਰਾਜ ਜੀ ਮਿਲ ਗਏ। ਹੁਣ ਇਹਦੇ ਦੋ ਅਰਥ ਆ, ਇੱਕ ਤਾਂ ਦੁਨਿਆਵੀ ਮਾਂ ਨੂੰ, ਜਿਵੇਂ ਜਦੋਂ ਅਸੀਂ ਜ਼ਿਆਦਾ ਖੁਸ਼ ਹੁੰਦੇ ਹਾਂ ਜਾਂ ਸਾਨੂੰ ਕੋਈ ਕਿਰਪਾ ਕੋਈ ਬਲੈਸਿੰਗ ਸਾਨੂੰ ਫੀਲ ਹੁੰਦੀ, ਅਸੀਂ ਜਾ ਕੇ ਆਪਦੇ ਮੰਮੀ ਡੈਡੀ ਨੂੰ ਦੱਸਦੇ ਹਾਂ ਵੀ ਆਹ ਕਿਰਪਾ ਹੋ ਗਈ ਸਾਡੇ ਤੇ। ਹੁਣ ਮੈਂ ਅੱਗੇ ਇੱਦਾਂ ਕਰਦਾ ਹੁੰਦਾ ਸੀ, ਆਹ ਮੇਰੇ ਵਿੱਚ ਬੈਡ ਹੈਬਿਟ ਸੀ, ਬੈਡ ਗੱਲ ਸੀ, ਹੁਣ ਇਹ ਮੰਮੀ ਮੇਰੇ ਵਿੱਚੋਂ ਨਿਕਲ ਗਈ ਤੇ ਹੁਣ ਮੈਂ ਇੱਦਾਂ ਗੁੱਡ ਬਣ ਗਿਆ। ਦੱਸਦੇ ਹਾਂ ਕਿ ਨਹੀਂ? ਹਾਂ, ਆਪਾਂ ਦੱਸਦੇ। ਹੁਣ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਮੇਰੀ ਮਾਏ ਮੇਰੀ ਮਾਂ, ਮੇਰੇ ਮਨ ਵਿੱਚ ਹਿਰਦੇ ਵਿੱਚ ਆਨੰਦ ਵਸ ਗਿਆ। ਕਿਉਂ? ਕਿਉਂਕਿ ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਗਏ, ਭਾਵ ਕਿ ਗੁਰੂ ਅੰਗਦ ਦੇਵ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਦੂਜੇ ਪਾਤਸ਼ਾਹ ਜੀ ਦੀ ਸੰਗਤ ਮਿਲ ਗਈ। ਦੂਜੇ ਦੇ ਅਰਥ ਕੀ ਆ? ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਸਟਾਰਟਿੰਗ ਵਿੱਚ, ਇਸੇ ਕਰਕੇ ਥੋੜਾ ਜਿਹਾ ਜ਼ਿਆਦਾ ਇਹਨੂੰ ਡਿਸਕ੍ਰਾਈਬ ਕੀਤਾ ਸੀ, ਜ਼ਿਆਦਾ ਇਹਨੂੰ ਥੋੜਾ ਜਿਹਾ ਐਕਸਪਲੇਨ ਕੀਤਾ ਸੀ ਵੀ ਫਿਰ ਅੱਗੇ ਸੌਖੀ ਸਮਝ ਲੱਗ ਜੇ। ਦੂਜੇ ਅਰਥ ਕੀ ਆ? ਪਹਿਲੇ ਅਰਥ ਤਾਂ ਇਹ ਆ ਦੁਨਿਆਵੀ ਮਦਰ ਨੂੰ ਦੱਸਣਾ, ਦੂਜੇ ਅਰਥ ਇਹ ਆ ਜਿਹੜੀ ਸਾਡੀ ਸੋਲ ਆ ਉਹ ਵੀ ਸਾਡੀ ਮਾਂ, ਕਿਉਂਕਿ ਮਾਂ ਦੇ ਨਾਲ ਬੱਚਾ ਪੈਦਾ ਹੁੰਦਾ, ਅਸੀਂ ਸਾਰੇ ਮਾਂ ਤੋਂ ਪੈਦਾ ਹੋਏ ਹਾਂ। ਜਿਹੜੀ ਸਾਡੀ ਇਹ ਬੋਡੀ ਆ ਇਹ ਆਤਮਾ ਤੋਂ ਪੈਦਾ ਹੋਈ ਆ, ਇਸ ਕਰਕੇ ਸਾਡੀ ਬੋਡੀ ਦੀ ਵੀ ਇੱਕ ਮਾਂ ਆ। ਕੌਣ? ਸਾਡੀ ਸੋਲ, ਸਾਡੀ ਆਤਮਾ। ਗੱਲਾਂ ਨਹੀਂ ਕਰਦੀਆਂ ਜੀ, ਸਾਡੀ ਸੋਲ ਇਹ ਸਾਡੀ ਬੋਡੀ ਦੀ ਮਦਰ ਆ। ਇਸ ਕਰਕੇ ਆਪਣੀ ਆਤਮਾ ਨੂੰ ਇਹ ਸੰਦੇਸ਼ ਦਿੰਦੇ ਆ, ਆਪਣੀ ਆਤਮਾ ਨੂੰ ਇਹ ਉਪਦੇਸ਼ ਦਿੰਦੇ ਆ, ਆਨੰਦ ਭਇਆ ਮੇਰੀ ਮਾਏ, ਆਪਣੇ ਅੰਦਰ ਨੂੰ ਕਹਿ ਰਹੇ ਆ ਗੁਰੂ ਅਮਰਦਾਸ ਸਾਹਿਬ ਮਹਾਰਾਜ। ਜਿਵੇਂ ਅਸੀਂ ਆਪਣੇ ਆਪ ਨਾਲ ਆਪਣੇ ਅੰਦਰ ਨਾਲ ਕਦੇ ਕਦੇ ਗੱਲ ਕਰਦੇ ਹਾਂ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਮੇਰੀ ਇਹ ਮਾਏ, ਮੇਰੀ ਇਹ ਆਤਮਾ ਤੇ ਮੇਰੀ ਬਾਹਰ ਵਾਲੀ ਮਾਂ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਹੁਣ ਮੈਨੂੰ ਉਹ ਆਨੰਦ ਮਿਲ ਗਿਆ ਜਿਹੜਾ ਅਵਿਨਾਸ਼ੀ ਆਨੰਦ ਆ, ਜਿਹੜਾ ਕਦੇ ਨਾਸ ਨਹੀਂ ਹੁੰਦਾ। ਜਿਹੜੀ ਬੇਨਤੀ ਕੀਤੀ ਸੀ, ਆਨੰਦ ਦਾ ਓਪੋਜ਼ਿਟ ਸ਼ਬਦ ਨਹੀਂ ਕਿਸੇ ਡਿਕਸ਼ਨਰੀ ਵਿੱਚ ਹੈਗਾ, ਵਿਰੋਧੀ ਸ਼ਬਦ। ਇਸੇ ਤਰ੍ਹਾਂ ਹੀ ਜਦੋਂ ਆਨੰਦ ਆਉਂਦਾ ਫਿਰ ਆਨੰਦ ਨੂੰ ਕੱਟਿਆ ਵੀ ਨਹੀਂ ਜਾਂਦਾ। ਉਦੋਂ ਮੈਂ ਕਿਹਾ ਸੀ ਜਦੋਂ ਅਸੀਂ ਕੋਈ ਕਈ ਵਾਰੀ ਪਿਕਚਰ ਵੇਖਦੇ ਹਾਂ, ਆਪਾਂ ਕਹਿੰਦੇ ਆਨੰਦ ਆ ਗਿਆ, ਬਹੁਤ ਸੋਹਣੀ ਇਹ ਪਿਕਚਰ ਬਣਾਈ ਆਰਟਿਸਟ ਨੇ। ਕੁਛ ਸੁਣਦੇ ਹਾਂ ਆਨੰਦ ਆ ਗਿਆ, ਕੁਛ ਖਾਂਦੇ ਹਾਂ ਬਹੁਤ ਸਵਾਦ ਲੱਗਿਆ, ਆਪਾਂ ਕਹਿੰਦੇ ਹਾਂ ਆਨੰਦ ਆ ਗਿਆ। ਉਹ ਆਨੰਦ ਨਹੀਂ, ਉਹ ਸਵਾਦ ਹੁੰਦਾ। ਉਸ ਚੀਜ਼ ਦਾ ਸਵਾਦ 2, 5, 10 ਮਿੰਟ ਉਸ ਚੀਜ਼ ਦਾ ਸਵਾਦ ਆਇਆ, ਨਾ ਕਿ ਆਨੰਦ ਆਇਆ। ਜਦੋਂ ਆਨੰਦ ਆਉਂਦਾ ਫਿਰ ਉਹ ਕਿਤੇ ਜਾਂਦਾ ਨਹੀਂ। ਜਿਹੜਾ ਸਵਾਦ ਆਉਂਦਾ ਕੁਛ ਮਿੰਟਾਂ ਘੰਟਿਆਂ ਬਾਅਦ, ਦਿਨ ਰਾਤ ਬਾਅਦ, ਕੁਛ ਦਿਨਾਂ ਬਾਅਦ ਚਲਿਆ ਜਾਂਦਾ, ਪਰ ਜਿਹੜਾ ਆਨੰਦ ਹੁੰਦਾ ਇਹ ਕਦੇ ਜਾਂਦਾ ਨਹੀਂ। ਸਮਝ ਲੱਗੀ ਹੁਣ ਗੱਲ? ਆਨੰਦ ਭਇਆ ਮੇਰੀ ਮਾਏ, ਬੋਲੋ ਸਾਰੇ, ਆਨੰਦ ਭਇਆ ਸਤਿਗੁਰੂ ਮੈਂ ਪਾਇਆ। ਹੁਣ ਮੈਂ ਸਤਿਗੁਰਾਂ ਜੀ ਨੂੰ ਪਾ ਲਿਆ, ਇਸ ਕਰਕੇ ਮੈਨੂੰ ਆਨੰਦ ਆ ਗਿਆ।
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ।
0: ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਕਿਵੇਂ ਪਾਇਆ ਸਤਿਗੁਰੂ? ਬੜੇ ਸਹਿਜ ਦੇ ਨਾਲ, ਟਕਾ ਦੇ ਨਾਲ। ਇਹ ਨਹੀਂ ਕਿ ਲੱਭਣਾ ਪਿਆ ਰੱਬ ਨੂੰ ਕਿਤੇ, ਰੱਬ ਕਿਤੇ ਗੁਆਚਿਆ? ਸਤਿਗੁਰ ਤਾਂ ਪਾਇਆ, ਬੋਲੋ ਸਤਿਗੁਰ ਤਾਂ ਪਾਇਆ ਮਨ ਵਜੀਆ। ਜਦੋਂ ਸਤਿਗੁਰੂ ਜੀ ਨੂੰ ਪਾ ਲਿਆ, ਮਹਾਰਾਜ ਜੀ ਨੂੰ, ਮਹਾਰਾਜ ਜੀ ਦੀ ਪ੍ਰਾਪਤੀ ਹੋਈ ਸਹਿਜ ਨਾਲ, ਰੱਬ ਨੂੰ ਕਿਤੇ ਲੱਭਿਆ? ਰੱਬ ਕਿਤੇ ਗੁਆਚਿਆ? ਜੇ ਮੈਂ ਤੁਹਾਨੂੰ ਕਹਾਂ ਕਿਤੇ ਰੱਬ ਨੂੰ ਲੱਭ ਕੇ ਲਿਆਓ, ਤਾਂ ਕੋਈ ਸਟੇਸ਼ਨ ਹੈ ਜਿੱਥੇ ਰੱਬ ਬੈਠਾ? ਕੋਈ ਜਗ੍ਹਾ ਹੈ ਜਿੱਥੋਂ ਤੁਸੀਂ ਰੱਬ ਨੂੰ ਲੈਣ ਜਾਓਗੇ? ਕੋਈ ਸਟੋਰ ਹੈਗਾ ਜਿੱਥੋਂ ਰੱਬ ਮਿਲਦਾ? ਕੋਈ ਇੱਦਾਂ ਦੀ ਜਗ੍ਹਾ ਹੈਗੀ ਜਿੱਥੋਂ ਜਾ ਕੇ ਰੱਬ ਨੂੰ ਫੜ ਕੇ ਲਿਆਉਣਾ? ਨਹੀਂ, ਰੱਬ ਸਾਡੇ ਸਾਰਿਆਂ ਦੇ ਨੇੜੇ ਆ, ਇੰਨਾ ਨੇੜੇ ਆ ਰੱਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਆ ਤੇ ਅਸੀਂ ਮਹਾਰਾਜ ਜੀ ਦੇ ਕੋਲ ਬੈਠੇ ਹਾਂ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕੌਣ ਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤੇ ਅਸੀਂ ਮਹਾਰਾਜ ਦੇ ਕੋਲੇ ਬੈਠੇ ਹਾਂ। ਮਹਾਰਾਜ ਕਹਿੰਦੇ ਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਹਿਜ ਕੀ ਹੁੰਦਾ? ਆਨੰਦ ਨਾਲ, ਕੋਈ ਕਾਹਲੀ ਨਹੀਂ ਹੋਈ, ਕੋਈ ਫਿਕਰ ਨਹੀਂ ਹੋਇਆ, ਬੜੇ ਸਹਿਜ ਦੇ ਨਾਲ, ਬੜੇ ਆਨੰਦ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਹੋ ਗਈ। ਮਨ ਵਜੀਆਂ ਵਧਾਈਆਂ। ਪਹਿਲਾਂ ਕਿਹਾ ਸੀ ਸਾਡੀ ਸੋਲ ਇਸ ਬੋਡੀ ਦੀ ਕੀ ਲੱਗਦੀ ਆ? ਮਾਂ। ਕੀ? ਮਾਂ। ਇਸੇ ਕਰਕੇ ਮਹਾਰਾਜ ਕਹਿੰਦੇ ਆ ਹੁਣ ਮਨ ਵਜੀਆਂ ਵਧਾਈਆਂ। ਜਦੋਂ ਰੱਬ ਮਿਲ ਗਿਆ ਬੜੇ ਸਹਿਜ ਦੇ ਨਾਲ, ਮਨ ਦੇ ਵਿੱਚ ਹੁਣ ਖੁਸ਼ੀਆਂ ਹੋਈਆਂ, ਮਨ ਦੇ ਵਿੱਚ ਵਧਾਈਆਂ। ਜਦੋਂ ਕੋਈ ਖੁਸ਼ੀ ਦਾ ਕੰਮ ਹੁੰਦਾ ਆਪਾਂ ਕੀ ਕਹਿੰਦੇ ਹਾਂ? ਵਧਾਈਆਂ। ਕੀ ਕਹਿੰਦੇ ਆ ਜੀ? ਵਧਾਈਆਂ। ਤੇ ਹੁਣ ਵਧਾਈਆਂ ਹੋ ਗਈਆਂ ਮਨ ਨੂੰ, ਕਿਉਂ? ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਗਏ ਆ।
1: ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆ।
0: ਹੁਣ ਵੇਖੋ, ਰਾਗ ਰਤਨ ਰਾਗਾਂ ਦੇ ਬੱਚੇ, ਪਰਿਵਾਰ ਉਹਨਾਂ ਦੀਆਂ ਘਰ ਵਾਲੀਆਂ ਇਸਤਰੀਆਂ ਰਾਗਣੀਆਂ। ਜਦੋਂ ਆਪਾਂ ਰਾਗਮਾਲਾ ਬਾਰੇ ਪਹਿਲਾਂ ਬਹੁਤ ਕੁਛ ਆਪਾਂ ਕਲਾਸਾਂ ਵਿੱਚ 3 ਸਾਲ ਡਿਸਕਸ ਕੀਤਾ, ਰਾਗ ਨੇ ਜਿਹੜੇ 31, ਉਹਨਾਂ ਦੀਆਂ ਅੱਗੇ ਰਾਗਣੀਆਂ ਵੀ ਆ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਵੀ ਬਹੁਤ ਰਾਗ ਆ ਦੁਨੀਆਂ ਵਿੱਚ। ਮਹਾਰਾਜ ਕਹਿੰਦੇ ਜਦੋਂ ਇਹ ਖੁਸ਼ੀਆਂ ਹੋਈਆਂ, ਕਈ ਲੋਕੀ ਖੁਸ਼ੀਆਂ ਦੇ ਵਿੱਚ ਗੀਤ ਗਾਉਂਦੇ ਆ ਦੁਨੀਆਂ ਵਿੱਚ। ਹੁਣ ਜਦੋਂ ਕੋਈ ਵਿਆਹ ਹੁੰਦਾ ਤੁਸੀਂ ਵੇਖਿਆ, ਉਹ ਵਿਆਹਾਂ ਤੇ ਲੋਕ ਗੀਤ ਗਾਉਂਦੇ ਆ ਵੱਖਰੇ ਵੱਖਰੇ। ਕੋਈ ਜਿੱਦਾਂ ਹੈਪੀ ਬਰਥਡੇ ਹੁੰਦਾ, ਜਨਮ ਦਿਨ ਹੁੰਦਾ, ਜਨਮ ਦਿਨ ਤੇ ਵੱਖਰੇ ਗੀਤ ਗਾਉਂਦੇ ਆ। ਵਿਆਹ ਵਾਲੇ ਗੀਤ ਜਨਮ ਦਿਨ ਤੇ ਨਹੀਂ ਗਾਉਂਦੇ, ਜਨਮ ਦਿਨ ਵਾਲੇ ਗੀਤ ਐਨੀਵਰਸਰੀ ਤੇ ਨਹੀਂ ਗਾਉਂਦੇ, ਵਿਆਹ ਤੇ ਨਹੀਂ ਗਾਉਂਦੇ। ਹਰ ਇੱਕ ਓਕੇਜ਼ਨ ਦੇ ਵੱਖਰੇ ਵੱਖਰੇ ਗੀਤ ਬਣੇ ਹੋਏ ਆ, ਜਿਹੜਾ ਉਹਦੇ ਨਾਲ ਰਿਲੇਟ ਕਰਦਾ ਫਿਰ ਉਹ ਗੀਤ ਗਾਉਂਦੇ ਆ। ਹੁਣ ਰੱਬ ਮਿਲਿਆ, ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਮੈਨੂੰ ਰੱਬ ਮਿਲਣ ਦੇ ਨਾਲ ਹੁਣ ਕੀ ਹੋਇਆ, ਰਾਗ ਰਤਨ ਪਰਿਵਾਰ ਪਰੀਆਂ ਉਹਨਾਂ ਦੀਆਂ ਧੀਆਂ ਬੱਚੇ ਰਾਗਾਂ ਦੇ ਸਾਰਾ ਰਾਗਾਂ ਦਾ ਪਰਿਵਾਰ ਸਾਰੇ ਮਿਲ ਕੇ ਆਏ ਆ ਗੀਤ ਗਾਉਣ ਵਾਸਤੇ ਵੀ ਰੱਬ ਮਿਲ ਗਿਆ। ਵਧਾਈਆਂ ਹੋ ਗਈਆਂ ਜੀ, ਖੁਸ਼ੀਆਂ ਹੋ ਗਈਆਂ ਜੀ, ਰੱਬ ਮਿਲ ਗਿਆ ਜੀ ਮੇਰੇ ਮਨ ਵਿੱਚ। ਉਹ ਸਾਰੇ ਹੁਣ ਗੀਤ ਗਾਉਣ ਆਏ ਆ, ਫਿਰ ਉਹ ਗੀਤ ਕੀ ਗਾਉਂਦੇ ਆ, ਸ਼ਬਦ ਗਾਵਣ ਆਈਆਂ। ਹੁਣ ਉਹ ਸਾਰੇ ਗੀਤ ਗਾਉਣ ਆਏ ਆ, ਸਾਰੇ ਖੁਸ਼ੀ ਮਨਾਉਣ ਆਏ ਆ। ਹੁਣ ਅੱਗੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਹਨਾਂ ਨੂੰ ਕਹਿੰਦੇ ਆ, ਸਾਰਿਆਂ ਰਾਗਾਂ ਨੂੰ, ਉਹਨਾਂ ਦੀਆਂ ਫੈਮਿਲੀਆਂ, ਬੱਚਿਆਂ ਨੂੰ, ਪਰਿਵਾਰਾਂ ਨੂੰ, ਤੁਸੀਂ ਗੀਤ ਦਾ ਗਾਉਣ ਆ ਗਏ ਹੋ, ਗੀਤ ਤੇ ਗਾ ਰਹੇ ਹੋ ਵੀ ਰੱਬ ਮਿਲ ਗਿਆ। ਹੁਣ ਮੇਰੀ ਗੱਲ ਸੁਣੋ, ਗੀਤ ਪਤਾ ਕਿਹੋ ਜਿਹਾ ਗਾਉਣਾ ਹੁਣ ਅੱਗੇ ਦੱਸਣ ਲੱਗੇ ਆ। ਜੇ ਸ਼ਬਦ ਗਾਉਣ ਲੱਗੇ ਹੁਣ, ਜੇ ਹੁਣ ਤੁਸੀਂ ਗੀਤ ਗਾਉਣ ਲੱਗੇ ਆ, ਤਾਂ ਸਾਰੇ ਰਾਗਾਂ ਨੂੰ ਮੇਰੀ ਬੇਨਤੀ ਆ, ਉਹ ਗੀਤ ਗਾਓ ਜਿਹਦੇ ਕਰਕੇ ਰੱਬ ਮਨ ਵਿੱਚ ਆ ਕੇ ਮੇਰੇ ਵਸਿਆ। ਸਭ ਦੋਤਾ ਗਾਵੋ, ਬੋਲੋ, ਸਭ ਦੋਤਾ ਗਾਵੋ ਹਰੀ ਕੇਰਾ ਮਨ ਜਿਨੀ, ਮਨ ਜਿਨੀ ਵਸਾਇਆ। ਜਿਹੜਾ ਰੱਬ ਮੇਰੇ ਮਨ ਵਿੱਚ ਆ ਕੇ ਵਸਿਆ, ਜਿਹੜੇ ਰੱਬ ਨੇ ਕਿਰਪਾ ਕਰਕੇ ਮੇਰੇ ਮਨ ਵਿੱਚ ਆਪਣਾ ਆਪ ਵਸਾਇਆ, ਉਸੇ ਰੱਬ ਦੇ ਗੀਤ ਗਾਓ। ਹਨਾ, ਜਿੱਦਾਂ ਹੁਣ ਆਪਾਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਮੂਲ ਮੰਤਰ ਪੜ੍ਹਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਹੋਰ ਬਾਣੀਆਂ ਦਾ ਜਾਪ ਕਰਦੇ ਹਾਂ, ਜਦੋਂ ਕੋਈ ਖੁਸ਼ੀ ਆਉਂਦੀ ਸਾਡੀ ਜ਼ਿੰਦਗੀ ਵਿੱਚ, ਫਿਰ ਆਪਾਂ ਕੀ ਕਹਿੰਦੇ ਹਾਂ, ਹੁਣ ਸੁਖਮਨੀ ਸਾਹਿਬ ਦਾ ਪਾਠ ਕਰਾਓ, ਅਖੰਡ ਪਾਠ ਸਾਹਿਬ ਕਰਾਓ, ਸਹਿਜ ਪਾਠ ਕਰਾਓ। ਕਿਉਂ? ਜਿਸ ਵਾਹਿਗੁਰੂ ਜੀ ਨੇ ਇਹ ਖੁਸ਼ੀ ਦਿੱਤੀ ਆ, ਜਿਹੜੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੇਰੀ ਲਾਈਫ ਵਿੱਚ ਇਹ ਖੁਸ਼ੀਆਂ, ਇਹ ਓਕੇਜ਼ਨਸ ਆਈਆਂ, ਉਸ ਰੱਬ ਦਾ ਸ਼ੁਕਰ ਕਰੀਏ। ਫਿਰ ਆਪਾਂ ਸਾਰੇ ਜਾਣੇ ਬਹਿ ਕੇ ਕੀ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਜਪਦੇ, ਬਾਣੀ ਪੜ੍ਹਦੇ। ਜਦੋਂ ਪੇਪਰਾਂ ਵਿੱਚੋਂ ਪਾਸ ਹੋ ਜਾਂਦੇ, ਫਿਰ ਗੁਰਦੁਆਰਾ ਸਾਹਿਬ ਆ ਕੇ ਮਹਾਰਾਜ ਜੀ ਨੂੰ ਥੈਂਕ ਯੂ ਕਹਿੰਦੇ। ਹਾਂ, ਹੁਣ ਮਹਾਰਾਜ ਕਹਿੰਦੇ ਆ, ਸਭ ਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਉਸ ਰੱਬ ਦੇ ਗੀਤ ਗਾਓ, ਉਸ ਵਾਹਿਗੁਰੂ ਜੀ ਦਾ ਸ਼ੁਕਰ ਕਰੋ ਜਿਹਨੇ ਕਿਰਪਾ ਕੀਤੀ ਆ, ਮੇਰੇ ਮਨ ਵਿੱਚ ਆਪਣਾ ਆਪ ਵਸਾਇਆ, ਤੇ ਜਿਹਦੇ ਕਰਕੇ ਖੁਸ਼ੀਆਂ ਹੋਈਆਂ ਰੱਬ ਦੇ ਆਉਣ ਦੀਆਂ। ਮਹਾਰਾਜ ਕਹਿੰਦੇ ਉਹਦੇ ਗੀਤ ਗਾਓ ਜੀ। ਕਹਿੰਦੇ ਹਾਂ, ਉਹਦੇ ਗੀਤ ਗਾਓ ਹੁਣ। ਫਿਰ ਕਹਿੰਦੇ ਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਆਨੰਦ ਹੋ ਗਿਆ ਮੇਰੇ ਮਨ ਵਿੱਚ, ਕਿਉਂ? ਸਤਿਗੁਰੂ ਮਿਲ ਗਏ, ਮਹਾਰਾਜ ਜੀ ਮਿਲ ਗਏ ਆ। ਆਨੰਦ ਉਦੋਂ ਹੀ ਆ ਸਕਦਾ ਜ਼ਿੰਦਗੀ ਵਿੱਚ, ਇੱਕ ਗੱਲ ਇਹ ਵੀ ਯਾਦ ਰੱਖਣੀ ਆ, ਆਨੰਦ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਵੀ ਆਨੰਦ ਦਾ ਕੋਈ ਡੈਫੀਨੇਸ਼ਨ ਨਹੀਂ ਦੁਨੀਆਂ ਵਿੱਚ ਆਨੰਦ ਦੀ ਬਣੀ ਹੋਈ, ਆਨੰਦ ਦਾ ਕੋਈ ਸਾਇਨੋਨੀਅਮ ਸ਼ਬਦ ਨਹੀਂ ਬਣਿਆ ਹੋਇਆ ਕਿਸੇ ਡਿਕਸ਼ਨਰੀ ਵਿੱਚ, ਕੋਈ ਐਂਟੋਨੀਅਮ, ਕੋਈ ਵਿਰੋਧੀ ਸ਼ਬਦ ਨਹੀਂ ਬਣਿਆ ਹੋਇਆ ਓਪੋਜ਼ਿਟ ਸ਼ਬਦ ਆਨੰਦ ਦਾ। ਪਰ ਇਹ ਵੀ ਗੱਲ ਯਾਦ ਰੱਖਿਓ, ਆਨੰਦ ਲਾਈਫ ਵਿੱਚ ਸਿਰਫ ਤੇ ਸਿਰਫ ਉਦੋਂ ਹੀ ਆ ਸਕਦਾ ਜਦੋਂ ਮਹਾਰਾਜ ਜੀ ਨੂੰ ਅਸੀਂ ਆਪਣਾ ਆਪ ਸੁਰੈਂਡਰ ਕਰ ਦਿੰਦੇ ਹਾਂ, ਜਦੋਂ ਮਹਾਰਾਜ ਜੀ ਨੂੰ ਅਸੀਂ ਆਪਣਾ ਆਪ ਕੁਰਬਾਨ ਕਰ ਦਿੰਦੇ ਹਾਂ। ਮੇਰੇ ਨਾਲ ਬੋਲੋਗੇ, ਤਨ, ਉੱਚੀ ਬੋਲੋ, ਤਨ ਮਨ, ਧਨ ਧਨ ਮਨ ਧਨ, ਤੇ ਉੱਚੀ ਨਹੀਂ ਬੋਲਦੇ, ਤਨ ਮਨ ਧਨ, ਉੱਚੀ ਬੋਲੋ, ਤਨ, ਗੁੱਡ, ਮਨ ਧਨ, ਸਭ ਸੌਪ ਗੁਰ ਕਉ ਹੁਕਮ ਮੰਨੇ ਪਾਈਐ। ਸਾਰਾ ਕੁਛ, ਤਨ ਮਤਲਬ ਬੋਡੀ, ਤਨ ਮਨ ਮਤਲਬ ਮਾਇੰਡ, ਆਪਣੀ ਮਤ, ਆਪਣੀ ਸੋਚ, ਧਨ ਮਨੀ, ਸਭ ਕੁਝ ਮਹਾਰਾਜ ਨੂੰ ਸੁਰੈਂਡਰ ਕਰ ਦੇ, ਤੇ ਤੂੰ ਕੀ ਮੰਨਣਾ? ਆਰਡਰ, ਹੁਕਮ। ਕੀ ਮੰਨਣਾ? ਹੁਕਮ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਨੂੰ ਕੀ ਹੁਕਮ ਆ ਗਿਆ? ਭਾਈ ਤਬੇ ਚਲਾਇਓ, ਸਭ ਸਿੱਖਣ ਕੋ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਪ੍ਰਗਟ ਗੁਰਾਂ ਕੀ। ਫਿਰ ਇਹ ਕੀ ਆ? ਗੁਰੂ ਗ੍ਰੰਥ ਸਾਹਿਬ ਜੀ ਕੌਣ ਆ? ਸ੍ਰੀ ਗੁਰੂ ਨਾਨਕ ਦੇਵ ਜੀ। ਗੁਰੂ ਗ੍ਰੰਥ ਸਾਹਿਬ ਜੀ ਕੌਣ ਆ? ਗੁਰੂ ਗ੍ਰੰਥ ਸਾਹਿਬ ਜੀ ਕੌਣ ਆ? ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਰੇ ਸਾਰੇ ਗੁਰੂ ਸਾਹਿਬਾਨ ਕੌਣ ਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇੱਕ ਪੌੜੀ ਦੀ ਹੁਣ ਇੱਥੇ ਅੱਜ ਅਰਥ ਹੋ ਗਏ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮੈਨੂੰ ਰੱਬ ਮਿਲ ਗਿਆ, ਮੈਨੂੰ ਮਹਾਰਾਜ ਜੀ ਮਿਲ ਗਏ, ਹੁਣ ਇਸ ਕਰਕੇ ਮੇਰੇ ਮਨ ਦੇ ਵਿੱਚ ਆਨੰਦ ਆ ਗਿਆ। ਆਪਾਂ ਨਾਲ ਦੀ ਨਾਲ ਕੰਠ ਵੀ ਕਰਨਾ ਆਨੰਦ ਸਾਹਿਬ, ਆਹ ਪੌੜੀ ਆਪਾਂ ਇੱਕ ਵਾਰੀ ਪੜ੍ਹ ਲਈਏ, ਫਿਰ ਆਪਾਂ ਰਹਿਰਾ ਸਾਹਿਬ ਜੀ ਦਾ ਪਾਠ ਵੀ ਕਰਨਾ। ਮੇਰੇ ਨਾਲ ਨਾਲ ਸਾਰੇ ਬੋਲੋਗੇ, ਉੱਚੀ ਆਵਾਜ਼ ਵਿੱਚ, 2 ਮਿੰਟ ਰਹਿ ਗਏ ਹੁਣ, ਆਪਾਂ 2 ਮਿੰਟਾਂ ਵਿੱਚ ਉੱਚੀ ਉੱਚੀ ਆਵਾਜ਼ ਵਿੱਚ ਹੁਣ ਇਹ ਆਨੰਦ ਸਾਹਿਬ ਦੀ ਪੌੜੀ ਕੰਠ ਵੀ ਕਰਨੀ ਹੈ। ਬੋਲੀਏ ਜੀ, ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕੀ ਫਤਿਹ ਹੈ, ਹਰ ਜੁਗ ਜੁਗ ਪਉ ਤੂੰ ਪਾਇਆ।

ਪਹਿਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਧਾ ਤੇਰਾ ਕਿਹਾ ਸੋ ਕਰਕੇ ਕਿਹਾ।

ਸਤਿਗੁਰਾਂ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੋਤੇ, ਹੱਟੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ, ਜਿਨ੍ਹਾਂ ਨਾਮ ਜਪਿਆ ਵੰਡ ਚੱਕਿਆ ਦੇ ਚਲਾਈ ਤੇ ਗਵਾਈ ਵੇਖ ਅੰਡਿਡ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੀਆਂ ਤੇ ਚੜੇ ਆਰੇ ਨਾਲ ਧਨ ਚੜਵਾਏ, ਗੁਰਦੁਆਰੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ। ਤਿੰਨਾਂ ਸਿੰਘਾਂ ਤੇ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਤ ਸੁਖਵੈ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚੀਆ ਰਿਆਇਤ, ਦੇਹ ਦੇ ਫਤਿਹ ਬਿਰਦਗੀ ਪੈਜ ਪੰਥਗੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਪ੍ਰੋਸਾ ਦਾਨ, ਦਾਨਾ ਸਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨੀ ਸ਼ਰਾਂ ਚੌਕੀਆਂ ਝੰਡੇ ਬੁੱਗੇ ਜੁਗੋ ਜੁਗਾ ਟਲ, ਧਰਮ ਕਾ ਜੈ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰੱਖ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖ, ਆਪਣੇ ਪੰਦੇ ਸਦਾ ਸਹਾਈ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਓਂ ਕਾ ਆਸਰਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀਆਂ ਦੀ ਬਖਸ਼ੀ ਦੁਆਰਾ ਸ਼ਾਮਾਂ ਦੇ ਵਕਤ ਗੁਰਮਤ ਵਿਚਾਰਾਂ ਉਪਰੰਤ ਸੰਗਤੀ ਰੂਪ ਵਿੱਚ ਰਹਿ ਰਸਤੇ ਜਾਪ ਹੋਏ। ਪਿਤਾ ਜੀ, ਰਹਿ ਰਸਤੇ ਜਾਪ ਕਰਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਲੈਣਾ, ਬਖਸ਼ ਲੈਣਾ। ਦੁੱਖਾਂ ਦਲਿੱਦਰਾਂ ਦੇ ਨਾਸਕਾਂ ਨੇ, ਸੁੱਖਾਂ ਦੇ ਪ੍ਰਵੇਸ਼ਕਾਂ ਨੇ, ਅੰਮ੍ਰਿਤ ਵੇਲਾ ਗੁਰਸਿੱਖੀ ਜੀਵਨ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ, ਆਈ ਹੋਈ ਪਿਆਰੀ ਸਾਗ ਸੰਗਤ ਨੂੰ ਦਰਗਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਦੀ ਆਪ ਆਗਿਆ ਬਖਸ਼ਿਸ਼ ਕਰੋ। ਸੁੱਖ ਵੇ ਤੇਰਾ ਹੀ ਨਾਮ ਚੇਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

माया मोह परम पे पुले सुत दारा स्यो प्रीत लगाई एक उत्तम पा

ਹੀਨ ਮਨ ਮੁਖ ਦੁਖ ਪਾਵੈ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਵਾਰ ਦੀ ਤਰ੍ਹਾਂ ਅਸੀਂ ਸਭ ਤੋਂ ਪਹਿਲਾਂ ਸਾਰੇ ਹੀ ਮਾਤਾ ਪਿਤਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਆਪ ਜੀ ਸਮਾਂ ਕੱਢ ਕੇ ਬੱਚਿਆਂ ਨੂੰ ਐਤਵਾਰ ਨੂੰ ਪੰਜਾਬੀ ਦੀਆਂ ਕਲਾਸਾਂ ਲਈ ਲੈ ਕੇ ਆਉਂਦੇ ਹੋ। ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਜ਼ਰੂਰੀ ਬੇਨਤੀ ਹੈ ਕਿ ਅਜੇ ਵੀ ਕੁਝ ਸੈਕਸ਼ਨ ਜਿਹੜੇ ਨੇ ਉਹ ਸ਼ਫਲ ਹੋ ਰਹੇ ਨੇ, ਮਤਲਬ ਕਈ ਵਾਰੀ ਬੱਚੇ ਨਵੇਂ ਆ ਰਹੇ ਨੇ ਅਤੇ ਅਜੇ ਵੀ ਅਸੀਂ ਕੁਝ ਸੈਕਸ਼ਨ ਜਿਹੜੇ ਆ ਉਹ ਸ਼ਿਫਟ ਕਰ ਰਹੇ ਹਾਂ, ਮੂਵ ਕਰ ਰਹੇ ਹਾਂ। ਇਸ ਹਫਤੇ ਦੇ ਵਿੱਚ ਸਾਡੀ ਐਡਮਿਨ ਟੀਮ ਜਿਹੜੀ ਹੈ ਉਹ ਬਹੁਤ ਮਿਹਨਤ ਨਾਲ ਸੈਕਸ਼ਨ ਦੇ ਉੱਤੇ ਕੰਮ ਕਰ ਰਹੀ ਹੈ, ਸੋ ਇਸ ਹਫਤੇ ਦੇ ਅਖੀਰ ਤੱਕ ਉਹ ਫਾਈਨਲ ਹੋ ਜਾਏਗਾ। ਸੋ ਆਪ ਸਭ ਦੇ ਚਰਨਾਂ 'ਚ ਬੇਨਤੀ ਹੈ ਕਿ ਅਗਲੇ ਹਫਤੇ ਆਪ ਜੀ ਆਪਣੇ ਬੱਚੇ ਦੇ ਜਿਹੜਾ ਵੀ ਸੈਕਸ਼ਨ ਹੈ ਉਸਦੇ ਵਟਸਐਪ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲੈਣਾ। ਵਟਸਐਪ ਗਰੁੱਪ ਦੇ ਵਿੱਚ ਟੀਚਰਸ ਨੇ ਹੋਮਵਰਕ ਪਾਉਣਾ ਹੈ ਜਾਂ ਕੁਝ ਜ਼ਰੂਰੀ ਬੇਨਤੀਆਂ ਕਰਨੀਆਂ ਹੁੰਦੀਆਂ ਹਨ। ਸੋ ਹਰ ਮਾਤਾ ਪਿਤਾ ਦੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਵਟਸਐਪ ਗਰੁੱਪ ਦੇ ਵਿੱਚ ਆਪ ਜੀ ਜ਼ਰੂਰ ਸ਼ਾਮਿਲ ਹੋਣਾ। ਬਸ ਇਹੀ ਬੇਨਤੀ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Ой, ой. ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ।